ਭੌਰਾ ਫੁੱਲ ਦੇ ਰਸ ਵਿੱਚ ਮਸਤ ਹੋਇਆ ਹੋਇਆ ਫੁੱਲ ਦੀਆਂ ਪੱਤੀਆਂ ਵਿੱਚ ਹੀ ਆਪਣੇ ਆਪ ਨੂੰ ਕੈਦ ਕਰਾ ਲੈਂਦਾ ਹੈ। ਜਿਵੇਂ ਪੰਛੀ ਆਪਣੇ ਖੰਭਾਂ ਨਾਲ ਹਵਾ ਨੂੰ ਚਕੋਲਾ ਦੇ ਕੇ ਆਕਾਸ਼ ਵਿੱਚ ਉੱਡਦਾ ਹੈ, ਤਿਵੇਂ ਹੀ ਸਿਮਰਨ ਕਰਨ ਵਾਲਾ ਨਾਮ ਰਸ ਵਿੱਚ ਮਸਤ ਹੁੰਦਾ ਹੈ ਅਤੇ ਪ੍ਰਭੂ ਚਰਨਾਂ ਵਿੱਚ ਉੱਚੀਆਂ ਉਡਾਰੀਆਂ ਲਾਉਂਦਾ ਹੈ ਅਤੇ ਉਸਦੇ ਹਿਰਦੇ ਵਿੱਚ ਇੱਕ ਐਸੀ ਕੋਮਲਤਾ ਪੈਦਾ ਹੁੰਦੀ ਹੈ ਜਿਸ ਦੀ ਬਰਕਤ ਨਾਲ

ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ ਆ ਸਿੱਧਾ ਪੁਰਖਾ ਕੀਆ ਵਡਿਆਈ ਆ ਤੁਦ ਵਿਣ ਸਿੱਧੀ ਕਿਨੈ ਨਾਮ ਪਾਈ ਆ ਕਰਮ ਮਿਲੈ ਨਾਹੀ ਠਾਕੁਰ ਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇ ਵੜ ਤੇਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ

ਪ੍ਰਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆ ਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ।

ਧਿਆਇ ਜਿਸਨੋਂ ਕਿਰਪਾ ਕਰੇ ਹੈ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਂ ਹੈ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾਏ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਦੂਬਿਆ ਲੇ ਮਨ ਏਕ ਨ ਚੇਤ ਸਮੂਢ ਮਨਾ ਹਾਲ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ

ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ ਪੁਨਰਾ ਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭਹੀਨ ਆਨ ਵਧਾਈ ਦਈ ਧੰਨ ਲੋਗਨ ਕੇ ਰਾਜਾ ਦੁਸਟਨ ਦਾਹਾ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨਹਾਰੇ ਦਾਸ ਜਾਨ ਮੋਹਲੇਹੋ ਉਬਾਰੇ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦਰਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬਹੋ ਆਪ ਹਾਥ ਦੈ ਮੋਹਿ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭੈ ਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈਂ ਛਾੜ ਕੋਈ ਅਵਰ ਨ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੂ ਕਰਿਓ ਰੱਛਾ ਰਾਖ ਲੇ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂਠੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ

ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੁਨ ਕੀ ਸੁਖੀ ਏਕ ਏਕ ਕੀ ਪੀਠ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਨ ਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਂ ਹਿਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਿਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀਂ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਵੈ ਬੈਠਾ ਕਹੂੰ ਸਿਮਟ ਭਯੋ ਸੰਕਰਿ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵਯੰ ਭਵ ਆਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰਿ ਹੋ ਤਾਂ ਕਿ ਤਾਪ ਤਨਕ ਮੈਂ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵਸਕੈ ਨ ਕੋਈ ਏਕ ਵਾਰ ਜਿਨ ਤੁ ਮੈਂ ਸੰਭਾਰਾ ਕਾਲ ਫਾਸਤੇ ਤਾਹੀ ਉਬਾਰਾ ਜਿਨ ਨਰ ਨਾਮ ਤਿਹਾਰੂ ਕਾਹਾ ਦਾਰਿਦ ਦੁਸ਼ਟ ਦੋਖ ਤੇ ਰਾਹਾ

ਰਾਮਕਲੀ ਮਹੱਲਾ ਤੀਜਾ ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋਤਾ ਗਾਵਹੂੰ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੂੰ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨਿਆ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੋ ਜਿਸ ਦੀਆ ਇਹ ਵਡਿਆਈਆ ਕਹੈ ਨਾਨਕ ਸੁਣ ਹੋ ਸੰਤ ਹੋ ਸਬਦ ਧਨ ਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ

ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਇ ਨਾਹੀ ਉੱਥੈ ਤੇਰੀ ਰੱਖ, ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ, ਨਾਹੀ ਤੇਰੇ ਛੱਡ ਜਾਹੇ, ਭੌਜਲ ਵਿਖਮ ਸਗਾਹੋ ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸੈਨੂ ਕਿਰਪਾਲ, ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰੂ ਨਾਉ। ਸਤਿਗੁਰ ਸੇ ਤੀਰਤਿਆ, ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵੱਥ ਦੇ। ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ। ਮਹੱਲਾ ਪੰਜਵਾ। ਰੱਖੇ ਰੱਖਣਹਾਰ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋਆ ਆਪ ਦਇਆਲ, ਮਨਹੋ ਨਾਮ ਵਿਸਾਰਿਅਨ, ਸਾਧ ਜਨਾ ਕੈ ਸੰਗ ਭਵਜਲ ਤਾਰਿਅਨ। ਸਾਕਤ

ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਹੇ, ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ। ਜਿਸ ਸਿਮਰ

ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ।

ਫਤਿਹ ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਸੁਖਮਨੀ ਸਾਹਿਬ ਜੀ ਦੀ ਸੱਤਵੀਂ ਅਸ਼ਟਪਦੀ ਦਾ 8 ਨੰਬਰ ਪਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 272 ਪਰ ਇਹ ਪਾਵਨ ਸ਼ਬਦ ਸੁਸ਼ੋਭਿਤ ਹੈ। ਸਤਿਗੁਰੂ ਜੀ ਨੇ ਸੰਤ ਪੁਰਖ, ਅਭਿਆਸੀ, ਗੁਰਮੁਖ, ਸਾਧੂ ਪੁਰਖ ਦੇ ਗੁਣਾਂ ਨੂੰ ਇਸ ਅਸ਼ਟਪਦੀ ਵਿੱਚ ਸਾਡੇ ਸਨਮੁੱਖ ਬਿਆਨ ਕੀਤਾ ਹੈ। ਮਹਾਰਾਜ ਜੀ ਨੇ ਜੋ ਉਪਦੇਸ਼ ਇਸ ਪਾਵਨ ਅਸ਼ਟਪਦੀ ਰਾਹੀਂ ਸਾਡੇ ਸਨਮੁੱਖ ਦਿੱਤਾ, ਤਿਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਮਹਾਰਾਜ ਜੀ ਕਿਰਪਾ ਕਰਨ, ਪਾਵਨ ਗੁਰਮਤ, ਗੁਰਬਾਣੀ, ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਕਰੋ ਕਿਰਪਾ, ਆਪ ਜੀ ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਅੱਜ ਦੇ ਇਸ ਪਾਵਨ ਸ਼ਬਦ ਦੀ ਆਰੰਭਤਾ ਸਾਡੇ ਸਨਮੁੱਖ ਕੀਤੀ ਕਿ ਸਾਧ ਕੀ ਮਹਿਮਾ ਵੇਦ ਨਾ ਜਾਣੈ। ਮਹਾਰਾਜ ਜੀ ਨੇ ਇੱਥੇ ਸ਼ਬਦ ਵਰਤਿਆ ਹੈ ਕਿ ਜਿਹੜਾ ਸਾਧ ਪੁਰਖ ਹੈ, ਜਿਹਨੇ ਆਪਣੇ ਅੰਦਰ ਨੂੰ ਸਾਧ ਲਿਆ ਹੈ, ਸਾਧਨ

ਅਰਥ ਪਤਾ ਕੀ ਹੈ ਕਿ ਬੀਸ ਬਿਸਵੇ ਗੁਰ ਕਾ ਮਨ ਮਨ ਹੈ। ਬੀਸ ਬਿਸਵੇ ਦਾ ਅਰਥ ਕੀ ਹੈ? ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਵਿਕਾਰ ਅਤੇ ਪੰਜ ਦੋਖ, ਜਿਹਨੇ ਇਹਨਾਂ 20 ਚੀਜ਼ਾਂ ਦੇ ਉੱਪਰ ਆਪਣਾ ਕਾਬੂ ਪਾ ਲਿਆ। ਵਿਸਥਾਰ ਕਰੀਏ, ਵੇਖਣਾ, ਬੋਲਣਾ, ਸੁਣਨਾ, ਸੁਗੰਧੀ ਲੈਣੀ, ਉਸ ਤੋਂ ਬਾਅਦ ਚੱਖ ਲੈਣਾ, ਕੁਝ ਸਵਾਦ ਲੈਣਾ। ਔਰ ਇਹ ਪੰਜ ਦੋਖ ਨੇ ਔਰ ਪੰਜ ਇਹ ਗਿਆਨ ਇੰਦਰੇ ਵੀ ਨੇ। ਉਸ ਤੋਂ ਬਾਅਦ ਹੱਥ, ਪੈਰ, ਸਕਿਨ, ਫਿਰ ਸਾਡੇ ਕੰਨ ਅਤੇ ਅੱਖਾਂ ਫਿਰ ਆ ਜਾਂਦੀਆਂ, ਨਾਸਕਾ ਆ ਜਾਂਦੀ, ਜ਼ੁਬਾਨ ਆ ਜਾਂਦੀ। ਔਰ ਇਹ ਇਸ ਤੋਂ ਉਪਰੰਤ ਪੰਜ ਵਿਕਾਰ ਨੇ, ਜਿਨ੍ਹਾਂ ਵਿੱਚ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਹੈ। ਅਸਲ ਦੇ ਵਿੱਚ ਉਹ ਸਾਧੂ ਪੁਰਖ ਹੈ ਕਿ ਜਿਹਦੇ ਅੰਦਰ ਸਤਿਗੁਰੂ ਜੀ ਕਹਿੰਦੇ ਕਿ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ ਅਤੇ ਪੰਜ ਵਿਕਾਰ ਅਤੇ ਪੰਜ ਦੋਖ ਵਸ ਵਿੱਚ ਆ ਗਏ, ਉਹ ਸਾਧ ਹੈ। ਮਹਾਰਾਜ ਜੀ ਨੇ ਇਸ ਜੀਵਨ ਦੇ ਵਿੱਚ ਸਾਧ ਪੁਰਖ ਦਾ ਅਰਥ ਇਹ ਕੀਤਾ ਹੈ ਕਿ ਸਾਧ ਲੈਣ ਵਾਲਾ, ਆਪਣੇ ਅੰਦਰ ਨੂੰ ਸਾਧ ਲੈਣ ਵਾਲਾ, ਆਪਣੇ ਅੰਦਰ ਨੂੰ ਜਿਹੜਾ ਹੈ ਸੰਤੋਖ ਲੈਣ ਵਾਲਾ। ਅਤੇ ਸਤਿਗੁਰੂ ਜੀ ਨੇ ਕਿਹਾ ਕਿ ਐਸੇ ਗੁਰਮੁਖ ਵਿਅਕਤੀ ਜਿਹੜੇ ਹਨ, ਸਾਧ ਕੀ ਮਹਿਮਾ ਵੇਦ ਨਾ ਜਾਣੇ। ਕੋਈ ਲਿਖਤੀ ਰੂਪ ਦੇ ਵਿੱਚ ਆਪਾਂ ਵੇਦ ਵੇਖਦੇ ਹਾਂ, ਚਾਰ ਵੇਦ ਨੇ ਜਿਨ੍ਹਾਂ ਵਿੱਚੋਂ ਰਿਗ ਵੇਦ, ਸਾਮ ਵੇਦ, ਅਥਰਵਣ ਵੇਦ ਅਤੇ ਯੁਜਰ ਵੇਦ, ਚਾਰ ਵੇਦ ਨੇ। ਔਰ ਚਾਰੇ ਵੇਦਾਂ ਦਾ ਵੱਖੋ ਵੱਖਰਾ ਤਰੀਕਾ ਹੈ ਬਿਆਨ। ਇੱਕ ਮੰਤਰਾਂ ਰਾਹੀਂ ਉਪਦੇਸ਼ ਦਿੰਦਾ, ਇੱਕ ਯੱਗ ਦੀ ਪ੍ਰਕਿਰਿਆ ਰਾਹੀਂ ਉਪਦੇਸ਼ ਦਿੰਦਾ, ਇੱਕ ਆਯੁਰਵੈਦ ਦਾ ਸੁਮੇਲ ਹੈ ਅਤੇ ਇੱਕ ਸੰਗੀਤ ਦਾ ਮੁਜਸਮਾ ਹੈ। ਚਾਰ ਵੇਦ ਨੇ ਔਰ ਚਾਰਾਂ ਵੇਦਾਂ ਦੇ ਪ੍ਰਥਾਏ ਮਹਾਰਾਜ ਜੀ ਨੇ ਕਿਹਾ ਸਾਧ ਕੀ ਮਹਿਮਾ ਵੇਦ ਨਾ ਜਾਣੇ। ਅਤੇ ਵੇਦ ਅਰਥ ਜਦੋਂ ਆਪਾਂ ਖੁੱਲ੍ਹੀ ਵਿਆਖਿਆ ਕਰੀਏ ਤਾਂ ਵੇਦ ਦਾ ਅਰਥ ਬਾਕੀ ਸਾਰੇ ਧਾਰਮਿਕ ਗ੍ਰੰਥ ਵੀ ਨੇ। ਕਿਸੇ ਵਕਤ ਬੱਬੇ ਨੂੰ ਇੱਕ ਲਾਂ ਅਤੇ ਦੱਦੇ ਨੂੰ ਔਂਕੜ ਵੇਦ ਆ ਜਾਂਦਾ, ਉੱਥੇ ਕੇਵਲ ਅਤੇ ਕੇਵਲ ਚਾਰ ਵੇਦਾਂ ਦੀ ਗੱਲ ਹੈ। ਪਰ ਜਿੱਥੇ ਦੱਦਾ ਮੁਕਤਾ ਆ ਦੇ ਉੱਥੇ ਕਿਤੇ ਕਿਤੇ ਵੇਦ ਵੇਦਾਂ ਦੀ ਗੱਲ ਵੀ ਹੈ ਅਤੇ ਬਾਕੀ ਸਾਰੇ ਧਾਰਮਿਕ ਗ੍ਰੰਥਾਂ ਦੀ ਗੱਲ ਵੀ ਹੈ। ਸਤਿਗੁਰੂ ਜੀ ਨੇ ਕਿਹਾ ਸਾਧ ਕੀ ਮਹਿਮਾ ਵੇਦ ਨਾ ਜਾਣੇ। ਜਿਹੜੀ ਮਹਿਮਾ ਸਾਧੂ ਪੁਰਖ ਦੀ ਹੈ, ਜਿਹੜੀ ਅਵਸਥਾ ਸਾਧ ਦੀ ਹੈ, ਮਹਾਰਾਜ ਜੀ ਕਹਿੰਦੇ ਵੇਦ ਨਹੀਂ ਜਾਣ ਸਕਦੇ, ਧਾਰਮਿਕ ਗ੍ਰੰਥ ਉਹਦੀ ਮਹਿਮਾ ਨੂੰ ਨਹੀਂ ਬਿਆਨ ਕਰ ਸਕਦੇ। ਸਤਿਗੁਰੂ ਜੀ ਨੇ ਕਿਹਾ ਕਿਉਂਕਿ ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਸਤਿਗੁਰੂ ਜੀ ਕਹਿੰਦੇ ਜਿਹਨੇ ਮੰਨ ਲਿਆ ਹੈ ਆਪਣੇ ਅੰਦਰ, ਜਿਹਨੇ ਆਪਣੇ ਨਿੱਜ ਨੂੰ ਸਾਧ ਕੇ ਅਕਾਲ ਪੁਰਖ ਦੀ ਗੱਲ ਨੂੰ ਪ੍ਰਵਾਨ ਕਰ ਲਿਆ, ਉਹਦੀ ਗੱਤ ਨੂੰ ਨਹੀਂ ਆਖਿਆ ਜਾ ਸਕਦਾ, ਉਹਦੇ ਜੀਵਨ ਦੀ ਅੰਦਰ ਦੀ ਅਵਸਥਾ ਨੂੰ ਨਹੀਂ ਬਿਆਨ ਕੀਤਾ ਜਾ ਸਕਦਾ। ਜੇ ਕੋ ਕਹੇ, ਜੇ ਆਖਦਾ ਵੀ ਹੈ, ਪਿੱਛੇ ਪਛਤਾਏ। ਮਹਾਰਾਜ ਜੀ ਕਹਿੰਦੇ ਫਿਰ ਪਛਤਾਵਾ ਹੈ। ਇਸ ਕਰਕੇ ਸਾਧ ਕੀ ਮਹਿਮਾ ਵੇਦ ਨਾ ਜਾਣੇ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਜੇ ਕੋਈ ਮਨ ਲਵੇ, ਸਤਿਗੁਰੂ ਕਹਿੰਦੇ ਉਪਮਾ ਹੀ ਬਹੁਤ ਬੇਅੰਤ ਹੈ, ਸਾਧ ਕੀ ਮਹਿਮਾ ਵੇਦ ਨਾ ਜਾਣੇ। ਕੋਈ ਐਸਾ ਧਾਰਮਿਕ ਗ੍ਰੰਥ ਨਹੀਂ ਹੈ ਜਿਹੜਾ ਕਿਸੇ ਗੁਰਮੁਖ ਦੀ, ਜਿਹੜਾ ਕਿਸੇ ਮਹਾਤਮਾ ਦੀ ਗੱਲ ਨੂੰ ਬਿਆਨ ਕਰ ਸਕਦਾ ਹੋਵੇ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਜੀਵਨ ਦਾ ਜਿਹੜਾ ਹੈ ਨਾ, ਉਹ ਸਾਧੂ ਗੁਰਮੁਖਾਂ ਨੂੰ ਅਸਲ ਵਿੱਚ ਦਿੱਤਾ ਹੀ ਪ੍ਰੇਮ ਹੈ, ਪ੍ਰੇਮ ਤੋਂ ਪਰੇ ਕੁਛ ਨਹੀਂ। ਜਿਸ ਵਕਤ ਆਪਾਂ ਜੀਵਨ ਵਿੱਚ ਮਨਸੂਰ ਦਾ ਜੀਵਨ ਪੜ੍ਹਦੇ ਹਾਂ ਨਾ, ਅਤੇ ਉਹਦੇ ਅੰਤਿਮ ਸਮੇਂ ਦੇ ਉੱਪਰ ਉਹਦੇ ਕੋਲੋਂ ਇੱਕ ਧਾਰਮਿਕ ਆਗੂ, ਭਾਵੇਂ ਉਹ ਉਸ ਧਰਮ ਨਾਲ ਸੰਬੰਧਿਤ ਨਹੀਂ ਸੀ, ਮਨਸੂਰ ਦੇ ਕੋਲ ਇੱਕ ਧਾਰਮਿਕ ਵਿਅਕਤੀ ਪਹੁੰਚਦਾ ਹੈ ਅਤੇ ਮਨਸੂਰ ਪੂਰਨ ਸਾਧੂ ਹੈ, ਸੰਤ ਹੈ। ਉਹਦੇ ਕੋਲ ਇੱਕ ਧਾਰਮਿਕ ਆਗੂ ਜੇਲ੍ਹ ਦੇ ਵਿੱਚ ਜਿਹੜਾ ਹੈ ਉਹ ਪਹੁੰਚ ਕੇ ਕੁਝ ਸਵਾਲਾਂ ਦੇ ਜਵਾਬ ਪੁੱਛਣੇ ਚਾਹੁੰਦਾ। ਪਹਿਲਾਂ ਉਹਨੂੰ ਜਾ ਕੇ ਪੁੱਛਦਾ ਵੀ ਕਿੰਨਾ ਚਿਰ ਹੋ ਗਿਆ ਕੁਝ ਛਕਿਆ ਨਹੀਂ, ਸਰੀਰ ਬਹੁਤ ਕਮਜ਼ੋਰ। ਉਹਨੇ ਕਿਹਾ ਵੀ ਸਰੀਰ ਨੂੰ ਹੁਣ ਪਰਵਾਹ ਨਹੀਂ। ਉਹਨੇ ਕਿਹਾ ਮੈਂ ਤੁਹਾਨੂੰ ਕੁਝ ਸਵਾਲ ਪੁੱਛਣੇ ਚਾਹੁੰਦਾ। ਉਹਨੇ ਕਿਹਾ ਜੀ ਠੀਕ ਹੈ, ਪੁੱਛ ਲਓ।
ਉਹਨਾਂ ਨੇ ਕਿਹਾ ਸਭ ਤੋਂ ਪਹਿਲਾਂ ਮੈਨੂੰ ਤਿੰਨ ਗੱਲਾਂ ਸਮਝਾਓ ਵੀ ਦਾਨ ਦੀ ਹੱਦ ਕੀ ਹੋ ਸਕਦੀ, ਜਿਹੜਾ ਦਾਨ ਦੇਣਾ ਕਿਸੇ ਨੂੰ ਉਹਦੀ ਹੱਦ ਕੀ। ਉਸ ਤੋਂ ਬਾਅਦ ਦੂਸਰਾ ਸਵਾਲ ਹੈ ਵੀ ਤਿਆਗ ਦੀ ਹੱਦ ਕੀ ਹੈ, ਤਿਆਗ ਕਿੱਥੋਂ ਤੱਕ ਕੀਤਾ ਜਾ ਸਕਦਾ। ਮਨਸੂਰ ਕਹਿੰਦਾ ਜੀ ਠੀਕ ਹੈ, ਅੱਗੇ ਕਹਿੰਦਾ ਜੀ ਤੀਸਰਾ ਮੈਂ ਵੇਖਣਾ ਚਾਹੁੰਦਾ ਵੀ ਇੱਕ ਸਾਧੂ ਦੇ ਪ੍ਰੇਮ ਦੀ ਹੱਦ ਕਿੰਨੀ ਹੈ, ਪ੍ਰੇਮ ਦੀ ਹੱਦ ਕੀ। ਤਿੰਨ ਸਵਾਲ ਹੋ ਗਏ, ਦਾਨ ਦੀ ਹੱਦ ਕੀ ਹੈ, ਤਿਆਗ ਦੀ ਹੱਦ ਕੀ ਹੈ ਅਤੇ ਪ੍ਰੇਮ ਦੀ ਹੱਦ ਕੀ ਹੈ। ਮਨਸੂਰ ਨੇ ਅਜੇ ਸਵਾਲ ਦਾ ਜਵਾਬ ਦੇਣਾ ਸੀ ਅਤੇ ਇੱਕ ਖੰਨੀ ਰੋਟੀ, ਚੱਪਾ ਰੋਟੀ ਜਿਹਨੂੰ ਕਹਿੰਦੇ, ਇੱਕ ਰੋਟੀ ਦਾ ਚੌਥਾ ਹਿੱਸਾ ਉਹਦੇ ਖਾਣ ਵਾਸਤੇ ਆਇਆ ਅਤੇ ਆਣ ਕੇ ਜਦੋਂ ਉਹਦੇ ਅੱਗੇ ਉਹ ਰੋਟੀ ਰੱਖੀ ਅਤੇ ਮਨਸੂਰ ਨੇ ਕੀ ਕੀਤਾ ਵੀ ਉਹ ਰੋਟੀ, ਚੱਪਾ ਰੋਟੀ ਚੁੱਕ ਕੇ ਅਤੇ ਉਸ ਧਾਰਮਿਕ ਆਗੂ ਸਵਾਲ ਪੁੱਛਣ ਵਾਲੇ ਨੂੰ ਕਿਹਾ ਵੀ ਪਹਿਲਾਂ ਇਹ ਛਕੋ ਫਿਰ ਮੈਂ ਸਵਾਲ ਦਾ ਜਵਾਬ ਦੇ ਦਿਆ। ਉਹਨੇ ਛਕ ਲਈ। ਮਨਸੂਰ ਕਹਿੰਦਾ ਵੀ ਤੁਹਾਨੂੰ ਪਤਾ ਮੈਨੂੰ 4-5 ਦਿਨਾਂ ਤੋਂ ਰੋਟੀ ਨਹੀਂ ਮਿਲੀ, ਪਿੱਛੋਂ ਮੈਨੂੰ ਰੋਟੀ ਤੋਂ ਵਾਂਝਾ ਰੱਖਿਆ ਗਿਆ, ਪਰ ਅੱਜ 4 ਦਿਨ ਬਾਅਦ ਮੈਨੂੰ ਰੋਟੀ ਨਸੀਬ ਹੋਈ ਹੈ ਅਤੇ ਮੈਨੂੰ ਪਤਾ ਹੈ ਵੀ ਮੈਂ ਸੰਸਾਰ ਤੋਂ ਚਲੇ ਜਾਣਾ, ਮੈਨੂੰ ਪਤਾ ਮੇਰੀ ਮੌਤ ਦਾ ਫਤਵਾ ਜਿਹੜਾ ਹੈ ਉਹ ਜਾਰੀ ਹੋ ਗਿਆ, ਤੁਸੀਂ ਅਜੇ ਜਿਉਂਦੇ ਰਹਿਣਾ, ਪਰ ਮੈਂ ਆਪਣੀ ਰੋਟੀ 4 ਦਿਨ ਭੁੱਖਾ ਰਹਿ ਕੇ ਵੀ ਇੱਕ ਚੱਪਾ ਰੋਟੀ ਮਿਲੀ ਉਹ ਮੈਂ ਤੁਹਾਨੂੰ ਦੇ ਦਿੱਤੀ ਵੀ ਤੁਹਾਡੇ ਕੰਮ ਆ ਜਾਏ, ਮੇਰਾ ਸਰੀਰ ਤਾਂ ਨਾਸ਼ ਹੋਣਾ ਹੀ ਹੋਣਾ, ਪਰ ਤੁਹਾਡੇ ਸਰੀਰ ਦੇ ਕਿਸੇ ਕੰਮ ਆ ਜਾਏ, ਮੈਂ ਆਪਣਾ ਵੀ ਸਾਰਾ ਕੁਝ ਤੁਹਾਨੂੰ ਦੇ ਦਿੱਤਾ। ਇਹ ਦਾਨ ਦੀ ਹੱਦ ਹੈ ਵੀ ਜਿੱਥੇ ਮੈਂ ਆਪਣੀ ਪਰਵਾਹ ਨਹੀਂ ਕੀਤੀ, ਸਿਰਫ ਸਾਹਮਣੇ ਵਾਲੇ ਦੀ ਪਰਵਾਹ ਰੱਖੀ ਹੈ, ਇਹ ਦਾਨ ਦੀ ਹੱਦ ਹੈ। ਉਹ ਸ਼ਾਂਤ ਹੋ ਗਿਆ, ਕਹਿਣ ਲੱਗਾ ਠੀਕ ਹੈ ਸਮਝ ਲਾ ਕੇ। ਫਿਰ ਕਹਿੰਦਾ ਜੀ ਹੁਣ ਤਿਆਗ ਦੀ ਹੱਦ ਦੱਸ ਦਿਓ। ਉਹਨੇ ਕਿਹਾ ਅੱਖਾਂ ਬੰਦ ਕਰ। ਅੱਖਾਂ ਬੰਦ ਕੀਤੀਆਂ, ਅੱਖਾਂ ਬੰਦ ਕਰਦਿਆਂ ਸਾਰ ਮਨਸੂਰ ਕਹਿੰਦਾ ਕਿ ਕੁਝ ਸਮੇਂ ਬਾਅਦ ਤੂੰ ਆਪਣੇ ਆਪ ਅੱਖਾਂ ਖੋਲ ਲਈ। ਉਹਨੇ ਇਸੇ ਤਰ੍ਹਾਂ ਕੀਤਾ ਜਿੰਨਾ ਚਿਰ ਮਨਸੂਰ ਨੇ ਕਿਹਾ ਨਹੀਂ। ਮਨਸੂਰ ਸ਼ਾਂਤ ਚਿੱਤ ਹੋ ਕੇ ਚੌਂਕੜਾ ਮਾਰ ਕੇ ਬੈਠ ਗਿਆ ਅਤੇ ਉਸ ਵਕਤ ਕੁਝ ਸਮੇਂ ਬਾਅਦ ਜਦੋਂ ਉਸ ਪਾਦਰੀ ਨੇ ਅੱਖਾਂ ਖੋਲੀਆਂ ਮਨਸੂਰ ਵਾਲੇ ਪਾਸੇ, ਅਤੇ ਉਸ ਵਕਤ ਇਤਿਹਾਸ ਇਸ ਗਵਾਹੀ ਨੂੰ ਬਿਲਕੁਲ ਉੱਕਰ ਕੇ ਲਿਖਦਾ ਵੀ ਮਨਸੂਰ ਨੇ ਆਪਣਾ ਸਰੀਰ ਅਤੇ ਆਪਣੀ ਆਤਮਾ ਵੱਖ ਕਰ ਲਈ ਸੀ, ਦੋਵੇਂ ਚੀਜ਼ਾਂ। ਉਹਨੇ ਕਿਹਾ ਵੀ ਇੱਕ ਸਾਧੂ ਦੇ ਤਿਆਗ ਦੀ ਹੱਦ ਇੰਨੀ ਕੁ ਸ੍ਰਿਸ਼ਟੀ ਦੇ ਵਿੱਚ ਤਾਕਤਵਰ ਹੁੰਦੀ, ਉਹ ਚਾਹੁੰਦਾ ਹੋਵੇ ਅਤੇ ਆਪਣਾ ਸਰੀਰ ਅਤੇ ਆਪਣੀ ਆਤਮਾ ਨੂੰ ਵੱਖ ਕਰ ਸਕਦਾ, ਉਹਦੀ ਮਰਜ਼ੀ। ਉਹਨੇ ਕਿਹਾ ਵੀ ਇਹ ਤਾਂ ਹੋ ਗਈ ਠੀਕ ਹੈ। ਉਹਦਾ ਸਾਰੇ ਰੋਮ ਸਰੀਰ ਦੇ ਇੱਕਦਮ ਲੂਹ ਕੰਢੇ ਖੜ੍ਹੇ ਹੋ ਗਏ। ਉਹਨੇ ਕਿਹਾ ਹੁਣ ਆਖਰੀ ਪਿਆਰ ਦੀ ਹੱਦ ਦੱਸੋ ਵੀ ਇੱਕ ਸਾਧੂ ਦਾ ਪ੍ਰੇਮ ਕਿੰਨਾ ਹੁੰਦਾ, ਵੀ ਜਿਹੜਾ ਰੱਬ ਨਾਲ ਖੁਦਾ ਨਾਲ ਪ੍ਰੇਮ ਕਿੰਨਾ। ਉਹਨੇ ਕਿਹਾ ਵੀ ਇਹਦਾ ਜਵਾਬ ਮੈਂ ਤੁਹਾਨੂੰ ਪਰਸੋਂ ਦਿਆਂਗਾ। ਉਹ ਕਹਿੰਦਾ ਵੀ ਤੁਹਾਨੂੰ ਪਤਾ ਹੈ ਵੀ ਤੁਹਾਨੂੰ ਪਰਸੋਂ 'ਤੇ ਸੂਲੀ 'ਤੇ ਚਾੜ ਦਿੱਤਾ ਜਾਣਾ। ਕਹਿੰਦੇ ਜਦੋਂ ਮੈਨੂੰ ਸੂਲੀ 'ਤੇ ਚਾੜਿਆ ਜਾਂਦਾ ਹੋਵੇਗਾ ਅਤੇ ਨਾਲ ਮੇਰੇ ਸਰੀਰ ਦੇ ਟੁਕੜੇ ਵੀ ਕੀਤੇ ਜਾਣਗੇ, ਮੈਂ ਉਦੋਂ ਤੈਨੂੰ ਇਸ ਸਵਾਲ ਦਾ ਜਵਾਬ ਦਿਆਂਗਾ। ਉਹਨੇ ਕਿਹਾ ਜੀ ਠੀਕ ਹੈ। ਤੀਸਰਾ ਦਿਨ ਆਇਆ, ਮਨਸੂਰ ਨੂੰ ਜਦੋਂ ਸੂਲੀ 'ਤੇ ਚਾੜਨ ਲੱਗੇ, ਸੂਲੀ 'ਤੇ ਚਾੜ ਦਿੱਤਾ ਗਿਆ, ਉਹਦੇ ਸਰੀਰ ਦੇ ਟੁਕੜੇ ਕੀਤੇ ਜਾਣ ਲੱਗੇ ਅਤੇ ਉਹ ਉੱਚੀ ਆਵਾਜ਼ ਦੇ ਕੇ ਕਹਿੰਦਾ ਕਿ ਮਨਸੂਰ ਮੇਰੇ ਆਖਰੀ ਸਵਾਲ ਦਾ ਜਵਾਬ ਤੁਸੀਂ ਨਹੀਂ ਦਿੱਤਾ। ਇਤਿਹਾਸ ਕਹਿੰਦਾ ਵੀ ਉਸ ਦੇ ਸਰੀਰ ਦਾ ਇੱਕ ਮਾਸ ਦਾ ਟੁਕੜਾ ਉਸ ਪਾਦਰੀ ਦੇ ਪੈਰਾਂ ਵਿੱਚ ਆਣ ਕੇ ਡਿੱਗਾ ਸੀ ਅਤੇ ਡਿੱਗ ਕੇ ਕਹਿੰਦੇ ਇਸ ਤਰ੍ਹਾਂ ਉਸ ਵਕਤ ਉਹਦੇ ਸਰੀਰ ਵਿੱਚੋਂ ਆਵਾਜ਼ ਆਈ, ਆਖਿਆ ਕਿ ਪਾਦਰੀ ਜੀ ਸਰੀਰ ਇਹ ਸੰਸਾਰ ਵਿੱਚ ਦਾਨ ਦੀ ਹੱਦ ਹੈ, ਤਿਆਗ ਦੀ ਹੱਦ ਹੈ, ਪਰ ਪ੍ਰੇਮ ਦੀ ਹੱਦ ਕੋਈ ਨਹੀਂ। ਸਰੀਰ ਵੀ ਟੁਕੜੇ ਟੁਕੜੇ ਹੋ ਜਾਏ ਅਤੇ ਉਹਦੇ ਵਿੱਚੋਂ ਵੀ ਕਰਤੇ ਪੁਰਖ ਦੇ ਖੁਦਾ ਦੀ ਆਵਾਜ਼ ਫਿਰ ਵੀ ਬੁਲੰਦ ਰਹਿੰਦੀ ਹੈ। ਤਿਆਗ ਦੀ ਹੱਦ ਹੋ ਸਕਦੀ ਹੈ, ਦਾਨ ਦੀ ਹੱਦ ਹੋ ਸਕਦੀ ਹੈ, ਪਰ ਸਰੀਰ ਟੁਕੜੇ ਟੁਕੜੇ ਵੀ ਹੋ ਜਾਏ ਪਰ ਕਰਤੇ ਪੁਰਖ ਦੇ ਪਿਆਰ ਅਤੇ ਪ੍ਰੇਮ ਦੀ ਹੱਦਬੰਦੀ ਨੂੰ ਕੋਈ ਵੀ ਬਿਆਨ ਨਹੀਂ ਕੀਤਾ ਜਾ ਸਕਦਾ, ਵਾਕਈ ਨਹੀਂ ਕੀਤਾ ਜਾ ਸਕਦਾ। ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜੈ ਸਿਰ ਦੀਜੈ ਕਾਣ ਨਾ ਕੀਜੈ
ਕਿੱਡੀ ਕੁ ਅਧਿਆਤਮਿਕ ਅਵਸਥਾ ਹੋਵੇਗੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿ ਸਿਰ ਲੱਥ ਕੇ ਜ਼ਮੀਨ 'ਤੇ ਡਿੱਗ ਪਿਆ ਅਤੇ ਉਸ ਵਕਤ ਜੋ ਉਸ ਨਾਵਲਕਰਤਾ ਨੇ ਲਿਖਿਆ ਕਹਿੰਦੇ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਉਸ ਵਕਤ ਕੁਝ ਗੁਰਸਿੱਖਾਂ ਨੇ ਸਿਰ ਲੱਥਿਆ ਵੇਖ ਕੇ ਜ਼ਮੀਨ 'ਤੇ ਡਿੱਗਾ ਵੇਖ ਕੇ ਇੱਕੋ ਗੱਲ ਆਖੀ ਸੀ ਬਾਬਾ ਦੀਪ ਸਿੰਘ ਦੀ ਤੁਸੀਂ ਕਸਮ ਖਾਧੀ ਸੀ ਕਿ ਇੱਥੇ ਸਤਿਗੁਰੂ ਮੈਂ ਤੁਹਾਡੇ ਦਰ 'ਤੇ ਅਰਦਾਸ ਕਰਦਾ ਹਾਂ ਤੁਸੀਂ ਬੇਨਤੀ ਕਰਕੇ ਕਿਹਾ ਸੀ ਕਿ ਉਨ੍ਹਾਂ ਚਿਰ ਤੱਕ ਸਰੀਰ ਦਾ ਤਿਆਗ ਨਹੀਂ ਕਰਾਂਗਾ ਜਿੰਨਾ ਚਿਰ ਤੱਕ ਹਰਿਮੰਦਰ ਸਾਹਿਬ ਦੀ ਧਰਤੀ 'ਤੇ ਆਣ ਕੇ ਹੋਈ ਬੇਅਦਬੀ ਦਾ ਬਦਲਾ ਲੈ ਕੇ ਨਮਸਕਾਰ ਨਹੀਂ ਕਰ ਲੈਂਦਾ। ਉੱਥੇ ਕਹਿੰਦੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਭਾਈ ਮਨੀ ਸਿੰਘ ਹਾਜ਼ਰ ਹੋ ਗਏ ਹੁਣ, ਜਿਨ੍ਹਾਂ ਦਾ ਬੰਦ ਕੱਟਿਆ ਜਾ ਚੁੱਕਾ ਸੀ। ਕਹਿੰਦੇ ਸ਼ਹੀਦ ਸਿੰਘਾਂ ਦੀਆਂ ਫੌਜਾਂ ਨੇ ਜਿਵੇਂ ਨਗਾਰੇ ਵਜਾਏ ਹੋਣ ਅਤੇ ਉੱਥੇ ਭਾਈ ਮਨੀ ਸਿੰਘ ਗੁਪਤ ਰੂਹ ਵਿੱਚ ਆਣ ਕੇ ਆਵਾਜ਼ ਦੇ ਰਹੇ ਹੋਣ ਕਿ ਜਕਾਰਾ ਗਜਾਵੇ, ਨਿਹਾਲ ਹੋ ਜਾਵੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਮਨ ਨੂੰ ਭਾਵੇ। ਕਹਿੰਦੇ ਨੇ ਉਹਨਾਂ ਗੁਪਤ ਰੂਹਾਂ ਨੇ ਉਸ ਵਕਤ 'ਤੇ ਅਹਿਸਾਸ ਪ੍ਰਗਟ ਕੀਤਾ ਅਤੇ ਉਹੀ ਬਾਬਾ ਦੀਪ ਸਿੰਘ ਜਿਨ੍ਹਾਂ ਨੇ ਫਿਰ ਇਸ ਪ੍ਰੇਮ ਦੀ ਹੱਦਬੰਦੀ ਨੂੰ ਖਤਮ ਕਰਕੇ ਅਤੇ ਨਿਰਣਾ ਕੀਤਾ ਸੀ ਵੀ ਖੱਬੇ ਹੱਥ ਦੀ ਤਲੀ 'ਤੇ ਡਿੱਗਿਆ ਹੋਇਆ ਸੀਸ ਚੁੱਕ ਕੇ ਖੰਡੇ ਦੇ ਨਾਲ ਦੁਬਾਰਾ ਜੰਗ ਦੇ ਮੈਦਾਨ ਵਿੱਚ ਜੂਝਿਆ ਜਾ ਸਕਦਾ। ਹੋ ਸਕਦਾ ਕੋਈ ਇਤਿਹਾਸਕਾਰ ਕਹਿ ਦੇ ਵੀ ਇਹ ਸਿੱਖਾਂ ਨੇ ਲਿਖਿਆ ਜੀ, ਵਧਾ ਕੇ ਲਿਖ ਦਿੱਤਾ, ਪਰ ਗੁਰਮੁਖੋ ਸਾਡਾ ਤਾਂ ਇਤਿਹਾਸ ਲਿਖਿਆ ਹੀ ਮੁਸਲਮਾਨ ਵੀਰਾਂ ਅਤੇ ਹਿੰਦੂ ਵੀਰਾਂ ਨੇ। ਕਾਜੀ ਨੂਰ ਮੁਹੰਮਦ ਵਰਗਿਆਂ ਨੂੰ ਪੁੱਛ ਲਓ, ਉਹ ਤਾਂ ਕਹਿੰਦੇ ਵੀ ਜਦੋਂ ਸਿੱਖ ਮਰ ਵੀ ਜਾਏ ਜੰਗ ਦੇ ਮੈਦਾਨ ਵਿੱਚ ਅਤੇ ਫਿਰ ਵੀ ਉਹਦੀ ਲਾਸ਼ ਨੂੰ ਚੁੱਕਣ ਤੋਂ ਪਹਿਲਾਂ ਉਹਦੀ ਛਾਤੀ 'ਚ ਬਰਸ਼ਾ ਮਾਰ ਕੇ ਵੇਖ ਲਿਓ, ਕਿਉਂਕਿ ਮਰੇ ਵੀ ਉੱਠ ਖਲੋਂਦੇ ਹੁੰਦੇ। ਔਰ ਕਿੱਡੀ ਵੱਡੀ ਖੇਡ ਹੈ ਵੀ ਉਹ ਇਹ ਅਹਿਸਾਸ ਕਰਦੇ ਆ ਵੀ ਸਿੱਖਾਂ 'ਚ ਇੰਨੀ ਤਾਕਤ, ਇਹਨਾਂ ਨੂੰ ਆਪਣੇ ਗੁਰੂ 'ਤੇ ਮਾਣ ਹੈ ਵੀ ਇਹਨਾਂ ਦਾ ਵਸ ਚੱਲੇ ਅਤੇ ਇਹ ਮਰੇ ਹੋਏ ਵੀ ਦੁਬਾਰਾ ਜਿਉਂਦੇ ਹੋ ਕੇ ਉੱਠ ਪੈਂਦੇ। ਅਤੇ ਪ੍ਰੇਮ ਹੀ ਹੈ ਨਾ, ਸਾਧਕੀ ਮਹਿਮਾ ਵੇਦ ਨਾ ਜਾਣੇ ਕੌਣ, ਤੁਸੀਂ ਖਲੋ ਕੇ ਕਿਵੇਂ ਆਖ ਸਕਦੇ ਹੋ ਉਹ ਅਹਿਸਾਸ ਨੂੰ ਕਿਵੇਂ ਕਰੋਗੇ। ਅਤੇ ਸਰੀਰ ਦੇ ਦੋ ਟੁਕੜੇ ਭਾਈ ਮਤੀ ਦਾਸ ਦੇ ਹੋ ਗਏ ਅਤੇ ਦੋਵਾਂ ਟੁਕੜਿਆਂ ਵਿੱਚੋਂ ਵੀ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਹੈ ਕੋਈ ਪੈਰਾਮੀਟਰ ਦੁਨੀਆ ਦਾ, ਹੈ ਕੋਈ ਸਾਇੰਸ ਜਿਹੜੀ ਇਸ ਗੱਲ ਨੂੰ ਬਿਆਨ ਕਰ ਸਕੇ ਆਪਣੇ ਪੈਰਾਮੀਟਰ 'ਤੇ? ਨਹੀਂ, ਇਹ ਅਸਲ ਵਿੱਚ ਪ੍ਰੇਮ ਦੀ ਖੇਡ ਹੈ। ਅਤੇ ਮਹਾਰਾਜ ਜੀ ਕਹਿਣਗੇ ਪ੍ਰੇਮ ਦੀ ਖੇਡ ਦਾ ਕੋਈ ਹੱਦਬੰਦੀ ਨਹੀਂ, ਜੇ ਕੋ ਕਹੇ ਪਿੱਛੇ ਪਛਤਾਏ। ਇੱਥੇ ਫਿਰ ਸਤਿਗੁਰੂ ਜੀ ਕਹਿੰਦੇ ਸਾਧ ਕੀ ਮਹਿਮਾ ਵੇਦ ਨਾ ਜਾਣੇ, ਕੌਣ ਜਾਣ ਸਕਦਾ? ਮਹਾਰਾਜ ਕਹਿਣਗੇ ਕੋਈ ਧਾਰਮਿਕ ਗ੍ਰੰਥ ਕਿਸੇ ਸਾਧੂ ਦੇ ਅੰਦਰ ਦੀ ਗੱਲ ਨੂੰ ਬਿਆਨ ਨਹੀਂ ਕਰ ਸਕਦਾ, ਨਹੀਂ ਕੀਤਾ ਜਾ ਸਕਦਾ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇੱਥੇ ਨਾਲ ਹੀ ਕਿਹਾ ਜੇਤਾ ਸੁਣੇ ਤੇਤਾ ਵਖਿਆਨ, ਜਿੱਦਾਂ ਕੋਈ ਸੁਣ ਲੈਂਦਾ ਬਸ ਉੱਦਾਂ ਹੀ ਕੋਈ ਵਖਿਆਨ ਕਰ ਦਿੰਦਾ ਹੈ, ਪਰ ਸਾਧ ਕੀ ਸੋਭਾ ਕਾ ਨਾ ਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਕਿਸੇ ਸਾਧੂ ਗੁਰਮੁਖ ਦੀ ਮਹਿਮਾ ਨੂੰ ਨਹੀਂ ਪੂਰਨ ਰੂਪ ਦੇ ਵਿੱਚ ਬਿਆਨ ਕੀਤਾ ਜਾ ਸਕਦਾ। ਇਸ ਕਰਕੇ ਕਿਉਂਕਿ ਦੁਨੀਆ ਦਾ ਇਹ ਦਸਤੂਰ ਹੈ, ਸਤਿਗੁਰੂ ਜੀ ਨੇ ਕਿਹਾ ਸਾਧ ਕੇ ਇਹ ਜੀਵਨ ਦੇ ਵਿੱਚ ਕਿ ਜੇਤਾ ਸੁਣੇ ਤੇਤਾ ਬਖਿਆਨੇ, ਜਿਹੜੀ ਸਾਧੂ ਦੀ ਸੋਭਾ ਹੈ, ਸਤਿਗੁਰੂ ਕਹਿੰਦੇ ਜਿੱਦਾਂ ਕੋਈ ਵੇਖ ਲੈਂਦਾ ਬਸ ਉੱਦਾਂ ਕੋਈ ਬਿਆਨ ਕਰਨਾ ਸ਼ੁਰੂ ਕਰ ਦਿੰਦਾ ਹੈ ਉਸੇ ਤਰ੍ਹਾਂ ਹੀ। ਪਰ ਮਹਾਰਾਜ ਜੀ ਕਹਿੰਦੇ ਇੱਕ ਗੱਲ ਦਾ ਖਿਆਲ ਰੱਖੀਏ ਕਿ ਸਾਧ ਕੀ ਉਪਮਾ ਤਿਹ ਗੁਣ ਤੇ ਦੂਰ, ਸਾਧ ਕੀ ਉਪਮਾ ਦਾ ਅਰਥ ਸਮਝਦੇ ਹੋ ਨਾ, ਮਹਿਮਾ। ਕਹਿੰਦੇ ਨੇ ਤਿੰਨਾਂ ਗੁਣਾਂ ਤੋਂ ਉੱਪਰ ਹੈ, ਨਾ ਤਾਂ ਉਹ ਕਿਸੇ ਅਗਿਆਨਤਾ ਵੱਸ ਹੋ ਕੇ ਤਪ ਕਰ ਸਕਦਾ, ਨਾ ਉਹ ਰਾਜਸੀ ਬਿਰਤੀ ਰੱਖਦਾ ਮੈਨੂੰ ਰਾਜ ਚਾਹੀਦਾ, ਅਤੇ ਨਾ ਉਹ ਸ਼ਾਂਤ ਕੀ ਬਿਰਤੀ। ਸੰਸਾਰ ਦੇ ਵਿੱਚ ਰਜੋ ਤਮੋ ਅਤੇ ਸਤੋ ਤਿੰਨ ਗੁਣ ਨੇ, ਸੰਸਾਰ ਦੇ ਤਿੰਨਾਂ ਗੁਣਾਂ ਤੋਂ ਉਹ ਉੱਪਰ ਬੈਠਾ ਹੈ, ਤਿੰਨਾਂ ਗੁਣਾਂ ਤੋਂ। ਨਾ ਉਹ ਤਮੋ ਗੁਣੀ ਹੈ, ਨਾ ਉਹ ਰਜੋ ਗੁਣੀ ਹੈ ਕਿ ਉਹ ਭਗਤੀ ਕਿਸੇ ਰਾਜ ਦੀ ਪ੍ਰਾਪਤੀ ਵਾਸਤੇ ਕਰ ਰਿਹਾ ਅਤੇ ਜੀਵਨ ਦੇ ਵਿੱਚ ਜਿਹੜਾ ਹੈ, ਅਤੇ ਨਾ ਉਹ ਸਤੋ ਗੁਣੀ ਹੈ ਕਿ ਉਹ ਸਵਰਗ ਦੀ ਇੱਛਾ ਰੱਖ ਕੇ ਬੈਠਾ ਹੈ। ਮਹਾਰਾਜ ਜੀ ਨੇ ਤਾਂ ਇੱਥੋਂ ਤੱਕ ਕਿਹਾ ਕਿ ਨਰਕ ਕਬੀਰ ਨਰਕ ਸੁਰਗ 'ਤੇ ਮੈਂ ਰਹੇ ਉਹ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਇਹਦਾ ਅਰਥ ਇਹ ਹੋ ਗਿਆ ਨਾ ਵੀ ਰਜੋ ਤਮੋ ਸਤੋ ਤਿੰਨਾਂ ਤੋਂ ਹੀ ਉੱਪਰ ਉੱਠ ਗਿਆ, ਤਿੰਨਾਂ ਗੁਣਾਂ ਤੋਂ ਉੱਪਰ ਉੱਠ ਗਿਆ। ਉਹਨੂੰ ਮਹਾਰਾਜ ਜੀ ਨੇ ਕਿਹਾ ਕਿ ਸਾਧ ਕੀ ਉਪਮਾ ਤਿਹ ਗੁਣ 'ਤੇ ਦੂਰ, ਤਿੰਨਾਂ ਗੁਣਾਂ ਤੋਂ ਵੀ ਬਹੁਤ ਉੱਪਰ ਹੈ। ਸਾਧ ਕੀ ਉਪਮਾ ਰਹੀ ਭਰਪੂਰ, ਸਤਿਗੁਰੂ ਜੀ ਕਹਿੰਦੇ ਸਾਧੂ ਪੁਰਖ ਦੀ ਉਪਮਾ ਜਿਹੜੀ ਹੈ
ਉਹ ਵਾਕਈ ਹੀ ਸਮੁੱਚੇ ਸੰਸਾਰ ਦੇ ਵਿੱਚ ਭਰਪੂਰ ਹੈ। ਕਦੀ ਵੀ ਬਿਆਨ ਨਹੀਂ ਕੀਤੀ ਜਾ ਸਕਦੀ। ਮੈਂ ਫਿਰ ਬੇਨਤੀ ਆਪ ਜੀ ਦੇ ਸਾਨੂੰ ਕਰਾਂ ਕਿ ਕਦੀ ਵੀ ਇਸ ਗੱਲ ਦਾ ਅਹਿਸਾਸ ਨਾ ਰੱਖਿਓ ਕਿ ਇੱਕ ਤੁਹਾਡੀ ਸੁਰਤ ਵਿੱਚ ਇੱਕ ਲੈਵਲ ਬਣਿਆ ਹੋਵੇ ਵੀ ਕੋਈ ਸਾਧੂ ਮਿਲੇਗਾ, ਉਹਦੇ ਇਸ ਤਰ੍ਹਾਂ ਦਾ ਚੋਲਾ ਪਾਇਆ ਹੋਏਗਾ, ਉਹ ਇਸ ਤਰ੍ਹਾਂ ਦਾ ਸਰੂਪ ਹੋਏਗਾ, ਉਹਦੇ ਨੇਤਰ ਇੱਦਾਂ ਦੇ ਹੋਣਗੇ, ਇਸ ਤਰ੍ਹਾਂ ਦਾ ਸਿੱਧਾ ਸਾਧਾ ਹੋਏਗਾ। ਨਹੀਂ, ਇਹ ਵੀ ਨਹੀਂ ਪਤਾ ਵੀ ਕੋਈ ਬਰਤਨਾਂ ਦੀ ਸੇਵਾ ਕਰਨ ਵਾਲਾ ਵੀ ਇੰਨਾ ਕੁ ਅੰਦਰ ਬੰਦਗੀ ਕਰਕੇ ਬੈਠਾ ਹੋਵੇ, ਕੋਈ ਗੁਰੂ ਘਰ ਦੇ ਵਿੱਚ ਪੋਚਾ ਲਾਉਣ ਵਾਲਾ ਐਡਾ ਵਿਆਸੀ, ਕੋਈ ਲੰਗਰ ਬਣਾਉਣ ਵਾਲਾ, ਲੰਗਰ ਵਰਤਾਉਣ ਵਾਲਾ, ਇਹ ਵੀ ਕੁਛ ਨਹੀਂ ਪਤਾ ਕਿ ਬਾਹਰ ਜੋੜਿਆਂ ਦੇ ਵਿੱਚ ਬੈਠਾ ਵੀ ਕੋਈ ਐਡਾ ਕੋ ਅਧਿਆਤਮਿਕਤਾ ਦਾ ਸ਼ਿਖਰ ਲੈ ਕੇ ਬੈਠਾ ਹੋਵੇ। ਆਪਾਂ ਇਹ ਸੋਚੀ ਜਾਈਏ ਵੀ ਕੋਈ ਗੋਲ ਦਸਤਾਰ, ਕੋਈ ਤਿੱਖੀ ਦਸਤਾਰ ਕੋਈ ਕਿੱਦਾਂ ਦੀ ਬੰਨ ਕੇ ਆਇਆ ਹੋਏਗਾ ਤਾਂ ਸ਼ਾਇਦ ਸਾਨੂੰ ਪਤਾ ਲੱਗ ਜਾਏਗਾ ਸਾਧੂ। ਭਾਈ ਬੁੱਧੂ ਨੇ ਵੀ ਇਹੀ ਗਲਤੀ ਕੀਤੀ ਸੀ। ਭਾਈ ਲੱਖੂ ਲਾਹੌਰ ਦਾ ਬੜਾ ਅਭਿਆਸੀ ਸਿੱਖ ਸੀ। ਜਦੋਂ ਗੁਰੂ ਨੇ ਕਹਿ ਦਿੱਤਾ ਨਾ ਵੀ ਤੂੰ ਭੱਠੇ ਦਾ ਕੰਮ ਸ਼ੁਰੂ ਕਰ, ਗੁਰੂ ਅਰਜਨ ਦੇਵ ਜੀ ਕਹਿੰਦੇ ਕਰ, ਤੂੰ ਕੋਈ ਗੱਲ ਨਹੀਂ, ਪਰਵਾਹ ਨਾ ਕਰ, ਤੇਰੇ ਆਵੇ ਪੱਕੇ ਰਹਿਣਗੇ, ਤੇਰੀਆਂ ਇੱਟਾਂ ਪੱਕੀਆਂ ਨਿਕਲਣਗੀਆਂ। ਅਤੇ ਉੱਥੇ ਭਾਈ ਲੱਖੂ ਜਪਜੀ ਸਾਹਿਬ ਦਾ ਅਭਿਆਸੀ ਗੁਰਮੁਖ ਹੈ, ਬੇਅੰਤ ਬਾਣੀਆਂ ਦਾ ਅਭਿਆਸੀ ਹੈ ਉਹ, ਅਤੇ ਸਾਦੇ ਜੇ ਕੱਪੜੇ ਪਾ ਕੇ ਅਤੇ ਭਾਈ ਬੁੱਧੂ ਦੇ ਘਰ ਲੰਗਰ ਛਕਣ ਆਇਆ ਅਤੇ ਪਹਿਲਾਂ ਤਾਂ ਕੱਪੜੇ ਵੇਖ ਕੇ ਅੰਦਰੋਂ ਉਹਨੇ ਕਿਹਾ ਵੀ ਅਜੇ ਸੰਗਤ ਛਕਦੀ ਹੈ, ਬਾਹਰ ਚਲੇ ਜਾਓ। ਜਦੋਂ ਵਾਰੀ ਆਈ ਅਤੇ ਪ੍ਰਸ਼ਾਦਾ ਸਮਾਪਤ ਹੋ ਗਿਆ, ਉਹਨੇ ਕਿਹਾ ਮੈਨੂੰ ਭੁੱਖ ਬੜੀ ਲੱਗੀ, ਸਿੱਖ ਦੇ ਘਰ ਲੰਗਰ ਲੱਗਾ ਅਤੇ ਮੈਂ ਸਿੱਖ ਹੀ ਨਹੀਂ ਛਕ ਸਕਦਾ। ਅਤੇ ਜਿਹੜਾ ਬਾਹਰ ਖਲੋਤਾ ਸੀ ਉਹਨੇ ਮਾੜਾ ਜਿਹਾ ਫੜ ਕੇ ਮੋਢੇ ਤੋਂ ਧੱਕਾ ਮਾਰਿਆ, ਕਹਿੰਦਾ ਜਾ ਚਲਾ ਜਾ, ਹੁਣ ਪ੍ਰਸ਼ਾਦਾ ਖਤਮ ਹੋ ਗਿਆ। ਕਹਿੰਦਾ ਵੀ ਗੁਰੂ ਨੂੰ ਮੱਥਾ ਟੇਕਦੇ ਅਤੇ ਸਿੱਖ ਨੂੰ ਧੱਕੇ ਮਾਰ ਦਿਓ, ਜਾ ਤੇਰੇ ਆਵੇ ਕੱਚੇ। ਗੁਰੂ ਨੂੰ ਮੱਥਾ ਟੇਕਦੇ ਹੋ ਅਤੇ ਸਿੱਖ ਨੂੰ ਧੱਕੇ ਮਾਰ ਦਿਓ, ਜਾ ਤੇਰੇ ਆਵੇ ਕੱਚੇ। ਉਹ ਅੱਗੋਂ ਆਵਾਜ਼ ਆਈ, ਕਹਿੰਦੇ ਜਿਹੜੇ ਜਿਹਦੇ ਵੱਲ ਗੁਰੂ ਹੋਵੇ ਤੇਰੇ ਵਰਗਿਆਂ ਦੀ ਕੀ ਪਰਵਾਹ ਹੈ। ਅਤੇ ਅਗਲੇ ਦਿਨ ਗੁਰਮੁਖੋ ਇੱਟਾਂ ਪੱਕਣੀਆਂ ਲਾ ਦਿੱਤੀਆਂ, ਸਾਰਾ ਕਰਜ਼ਾ ਲੈ ਕੇ ਸਾਰਾ ਕੰਮ ਉੱਥੇ ਇੱਟਾਂ ਦਾ ਸ਼ੁਰੂ ਕੀਤਾ ਸੀ। ਪਰ ਜਦੋਂ ਇੱਟਾਂ ਬਾਹਰ ਨਿਕਲੀਆਂ ਅਤੇ ਅੱਧੀਆਂ ਕੱਚੀਆਂ ਅਤੇ ਅੱਧੀਆਂ ਪੱਕੀਆਂ, ਪਿੱਲੀਆਂ ਨਿਕਲ ਆਈਆਂ, ਪਰੇਸ਼ਾਨ ਹੋ ਗਿਆ ਭਾਈ ਬੁੱਧੂ। ਕਹਿੰਦਾ ਵੀ ਇਹ ਕੀ ਬਣ ਗਿਆ ਮੇਰੇ ਨਾਲ, ਵੀ ਸਾਰਾ ਕਰਜ਼ਾ ਵੀ ਲਿਆ ਸੀ। ਅਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਸੀ ਵੀ ਸੰਗਤ ਨੂੰ ਸੱਦ ਕੇ ਸੇਵਾ ਕਰੀ, ਕੋਈ ਨਾਰਾਜ਼ ਨਾ, ਭੁੱਖਾ ਨਾ ਤੋਰੀ, ਤੇਰੇ ਆਵੇ ਪੱਕੇ ਨਿਕਲਣਗੇ। ਪਰ ਆਹ ਕੀ ਬਣ ਗਿਆ, ਲਾਹੌਰ ਤੋਂ ਉਸੇ ਵੇਲੇ ਘੋੜੇ 'ਤੇ ਸਵਾਰ ਹੋ ਕੇ ਅੰਮ੍ਰਿਤਸਰ ਆਇਆ, ਸਾਰੀ ਗੱਲ ਦੱਸੀ। ਮਹਾਰਾਜ ਜੀ ਕਹਿੰਦੇ ਕੋਈ ਨਾਰਾਜ਼ ਤਾਂ ਨਹੀਂ ਗਿਆ? ਕਹਿੰਦੇ ਮਹਾਰਾਜ ਇੱਕ ਜਾਂਦਾ ਜਾਂਦਾ ਸਾਦਾ ਜਿਹਾ ਬੰਦਾ ਸੀ, ਉਹ ਜਾਂਦਾ ਕਹਿੰਦਾ ਵੀ ਗੁਰੂ ਨੂੰ ਮੱਥਾ ਟੇਕਦੇ ਅਤੇ ਸਿੱਖ ਨੂੰ ਧੱਕੇ ਮਾਰਦੇ, ਤੇਰੇ ਆਵੇ ਕੱਚੇ। ਕਹਿੰਦੇ ਕੌਣ ਸੀ? ਕਹਿੰਦੇ ਜੀ ਭਾਈ ਲੱਖੂ। ਸਤਿਗੁਰੂ ਕਹਿਣ ਲੱਗੇ ਤੇਰੇ ਆਵੇ ਕੱਚੇ ਰਹਿਣਗੇ, ਮੈਂ ਵੀ ਪੱਕੇ ਨਹੀਂ ਕਰ ਸਕਦਾ। ਮਹਾਰਾਜ ਕਿਉਂ, ਤੁਸੀਂ ਵੱਡੇ ਹੋ ਕਿ ਸਿੱਖ ਵੱਡਾ ਹੈ? ਮਹਾਰਾਜ ਜੀ ਕਹਿਣ ਲੱਗੇ ਸਿੱਖ ਵੱਡਾ ਹੈ ਕਿਉਂਕਿ ਮੇਰੀ ਬੰਧ ਹੀ ਭਗਤ ਛਡਾਵੇ, ਬੰਧ ਹੈ ਭਗਤ ਨਾ ਛੁੱਟੇ ਮੋਹ, ਮੇਰੇ ਤੋਂ ਨਹੀਂ ਛੁੱਟ ਸਕਦਾ। ਮੈਂ ਕਿਸੇ ਨੂੰ ਬੰਧ ਦਿਆਂ ਤਾਂ ਸਿੱਖ ਛਡਾ ਸਕਦਾ, ਪਰ ਜੇ ਸਿੱਖ ਬੰਨਦੇ ਤਾਂ ਮੈਂ ਨਹੀਂ ਛਡਾ ਸਕਦਾ। ਔਰ ਕਿੱਡੀ ਕੁ ਵੱਡੀ ਸੰਤਤਾਈ ਹੈ। ਅਤੇ ਉਸ ਵਕਤ ਕਹਿੰਦੇ ਜਾਂ ਹੁਣ ਮਨਾ ਨੂੰ ਜਾ ਕੇ, ਇੱਦਾਂ ਨਹੀਂ ਜੇ ਉਹਦਾ ਮਨ ਆਏ ਤਾਂ ਉਹ ਕੁਛ ਵੀ ਕਰ ਸਕਦਾ। ਉਸ ਵਕਤ ਕਹਿੰਦਾ ਵੀ ਭਾਈ ਲੱਖੂ ਦੇ ਕੋਲ ਜਾ ਕੇ ਤਰਲਾ ਲਿਆ ਸੀ, ਅਤੇ ਭਾਈ ਲੱਖੂ ਨੇ ਹੰਕਾਰ ਥੋੜ੍ਹੀ ਕੀਤਾ ਸੀ ਅੱਗੋਂ ਵੀ ਪਹਿਲਾਂ ਤਾਂ ਮੈਨੂੰ ਸ਼ਿਕਾਇਆ ਨਹੀਂ। ਉਹਨਾਂ ਕਿਹਾ ਵੀ ਜਿੱਦਣ, ਕੋਈ ਗੱਲ ਨਹੀਂ, ਤੁਸੀਂ ਪ੍ਰਸ਼ਾਦਾ ਭਾਵਨਾ ਨਾਲ ਤਿਆਰ ਕਰੋ, ਜਿੱਦਣ ਮੈਨੂੰ ਭੁੱਖ ਲੱਗੇਗੀ ਮੈਂ ਛਕਾਂ। ਅਤੇ ਭਾਵਨਾ ਨਾਲ ਤਿਆਰ ਕਰਨ ਵਾਲਾ ਉਹ ਸਿੱਖ ਭਾਈ ਬੁੱਧੂ ਨੇ ਪ੍ਰਸ਼ਾਦਾ ਘਰ ਵਿੱਚ ਤਿਆਰ ਕੀਤਾ। ਅਗਲੇ ਦਿਨ ਹੀ ਭਾਈ ਲੱਖੂ ਛਕਣ ਆਇਆ, ਕਹਿੰਦਾ ਲਿਆ ਭਾਈ ਬੁੱਧੂ ਪ੍ਰਸ਼ਾਦਾ ਛਕੀਏ। ਅਤੇ ਪ੍ਰਸ਼ਾਦਾ ਛਕਦਿਆਂ ਛਕਦਿਆਂ ਨਾ ਬੁਰਕੀ ਮੂੰਹ ਵਿੱਚ ਪਾਈ ਅਤੇ ਬੜਾ ਆਨੰਦ ਆਇਆ। ਅਤੇ ਆਨੰਦ ਆਉਂਦਿਆਂ ਹੁੰਦਿਆਂ ਹੁਣ ਸਾਧੂ ਦੇ ਮੁੱਖ ਵਿੱਚੋਂ ਨਿਕਲਦਾ ਬੋਲ, ਕਹਿੰਦੇ ਵੀ ਭਾਈ ਬੁੱਧੂ ਤੇਰੇ ਆਵੇ ਤਾਂ ਕੱਚੇ ਹੀ ਰਹਿਣਗੇ ਪਰ ਵਿਕਣਗੇ ਪੱਕਿਆਂ ਦੇ ਭਾਅ। ਕਹਿੰਦੇ ਹੁਣ ਜਿਹੜੀਆਂ ਇੱਟਾਂ ਬਾਹਰ ਹੀ ਨਿਕਲ ਆਈਆਂ ਉਹ ਦੁਬਾਰਾ ਭੱਠੇ ਥੋੜ੍ਹੀ ਪਾਈਆਂ ਜਾ ਸਕਦੀਆਂ। ਕਹਿੰਦੇ ਇਹ ਆਵੇ ਤੇਰੇ ਕੱਚੇ ਰਹਿਣਗੇ ਪਰ ਵਿਕਣਗੇ ਪੱਕਿਆਂ ਦੇ ਭਾਅ। ਕਹਿੰਦਾ ਜੀ ਇਹ ਕਿਵੇਂ? ਕਹਿੰਦੇ ਨੇ ਇਹ ਗੁਰੂ ਜਾਣਦਾ। ਅਰਦਾਸ ਕੀਤੀ, ਅਰਦਾਸ ਕਰਕੇ ਭਾਈ ਲੱਖੂ ਪ੍ਰਸ਼ਾਦਾ ਛਕ ਕੇ ਅਸੀਸਾਂ ਦੇ ਕੇ ਚਲੇ ਗਏ। ਅਗਲੇ ਦਿਨ ਹੀ ਜਹਾਂਗੀਰ ਬਾਦਸ਼ਾਹ ਦੇ ਅਹਿਲਕਾਰ ਭਾਈ ਬੁੱਧੂ ਦੇ ਡੇਰੇ ਵਿੱਚ ਆ ਕੇ ਕਹਿਣ ਲੱਗੇ ਵੀ ਕਿਲ੍ਹਾ ਬਣ ਲਿਆ ਲਾਹੌਰ ਦਾ ਅਤੇ ਇੱਟ ਥੁੜ ਗਈ। ਉਹਨੇ ਕਿਹਾ ਮੇਰੀਆਂ ਤਾਂ ਇੱਟਾਂ ਪਿੱਲੀਆਂ ਅਤੇ ਕੱਚੀਆਂ ਨੇ, ਉਹ ਕਹਿੰਦੇ ਪੱਕੀਆਂ ਦੇ ਪਾ ਲਵਾਂਗੇ। ਉੱਥੇ ਹੀ ਸਿੱਜਦਾ ਕਰਦਾ, ਸਾਧ ਕੀ ਉਪਮਾ ਤਿਹ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਤਿਗੁਰੂ ਕਹਿੰਦੇ ਸਾਰੇ ਪਾਸੇ ਹੀ ਉਹ ਮਹਿਮਾ ਪਰਿਪੂਰਨ ਰੂਪ ਦੇ ਵਿੱਚ ਬੈਠੀ ਹੈ, ਸਾਰੇ ਪਾਸੇ।
ਹੁਣ ਉਹਦਾ ਤੁਸੀਂ ਵਖਿਆਨ ਥੋੜ੍ਹੀ ਕਰ ਸਕਦੇ ਹੋ ਵੀ ਬਸ ਇੰਨੀ ਕੁ ਦੂਰੀ 'ਤੇ ਆ ਸਾਧੂ ਗੁਰਮੁਖੋ ਅਭਿਆਸੀ ਦਾ ਅਤੇ ਜੀਵਨ ਇੰਨਾ ਕੁ ਵੱਡਾ ਹੈ, ਉਹ ਆਪਣੀ ਇੱਛਾ ਦੇ ਅਨੁਸਾਰ ਆਪਣੀ ਇੱਛਾ 'ਤੇ ਆਏ ਨਾ, ਅਤੇ ਉਹਦੀ ਬੰਦਗੀ ਦਾ ਔਰਾ ਇੰਨਾ ਵੱਡਾ ਹੈ, ਉਹ ਇੱਕ ਸ਼ਹਿਰ ਨਹੀਂ ਉਹ ਪੂਰੀ ਦੀ ਪੂਰੀ ਸਟੇਟ ਕੀ ਪੂਰੇ ਦੇਸ਼ ਨੂੰ ਆਪਣੇ ਕਲਾਵੇ ਵਿੱਚ ਲੈ ਸਕਦਾ। ਕਿਉਂਕਿ ਦਿੱਲੀ ਦੇ ਵਿੱਚ ਇਹੋ ਗੱਲ ਕਹੀ ਸੀ ਭਾਈ ਮਤੀ ਦਾਸ ਨੇ, ਮਹਾਰਾਜ ਇੱਕ ਵਾਰੀ ਹੁਕਮ ਕਰ ਦਿਓ ਲਾਹੌਰ ਅਤੇ ਦਿੱਲੀ ਨੂੰ ਆਪਸ ਵਿੱਚ ਟਕਰਾ ਕੇ ਖਤਮ ਕਰ ਦਿਆ। ਸਾਈਂ ਮੀਆਂ ਮੀਰ ਆਣ ਕੇ ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਮਹਾਰਾਜ ਇੱਕ ਵਾਰੀ ਬਚਨ ਕਰੋ, ਮੈਂ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ। ਕਿਉਂਕਿ ਸਤਿਗੁਰੂ ਜੀ ਨੇ ਕਿਹਾ ਇੱਕ ਸਾਧ ਬਚਨ ਅਟਲਾਦਾ, ਅਟਲ ਹੈ ਇੱਕ ਸਾਧੂ ਗੁਰਮੁਖ ਦਾ ਬਚਨ, ਪਰ ਸਾਧੂ ਹੋਣਾ ਪੂਰਨ ਚਾਹੀਦਾ ਹੈ, ਵਿਖਾਵੇ ਦਾ ਨਹੀਂ। ਔਰ ਇਸ ਕਰਕੇ ਜੇ ਤੁਸੀਂ ਕਹੋ ਕਿ ਮੈਂ ਆਪਣੀ ਸੁਰਤ ਨਾਲ ਕਿਸੇ ਸਾਧੂ ਨੂੰ ਲੱਭ ਲਵਾਂਗਾ, ਕਦੀ ਨਹੀਂ ਲੱਭ ਸਕਦੇ, ਕਿਉਂਕਿ ਤੁਹਾਡੇ ਸਾਹਮਣੇ ਪਰਿਭਾਸ਼ਾ ਫਿਰ ਕੱਪੜਿਆਂ ਦੀ ਆਏਗੀ, ਫਿਰ ਕਿਸੇ ਡੇਰੇ ਦੀ ਆਏਗੀ, ਫਿਰ ਕਿਸੇ ਜਥੇਬੰਦੀ ਦੀ ਆਏਗੀ। ਪਰ ਜਥੇਬੰਦੀ ਜਿਹੜੀ ਹੈ ਔਰ ਕਿਸੇ ਪਰਗਣੇ ਤੋਂ ਉੱਪਰ ਹੁੰਦਾ ਹੈ ਸਾਧੂ। ਸਤਿਗੁਰੂ ਮਹਾਰਾਜ ਇੱਥੇ ਜ਼ਿਕਰ ਕਰਕੇ ਕਹਿੰਦੇ ਆ ਕਿ ਸਾਧ ਕੀ ਉਪਮਾ ਰਹੀ ਭਰਪੂਰ। ਸਤਿਗੁਰੂ ਜੀ ਕਹਿੰਦੇ ਸਾਧੂ ਪੁਰਖ ਦੀ ਜਿਹੜੀ ਉਪਮਾ ਹੈ ਉਹਦੀ ਮਹਿਮਾ ਹੈ, ਸਾਰੇ ਪਾਸੇ ਭਰਪੂਰ ਹੈ। ਪਰ ਇੱਕ ਗੱਲ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ, ਸਾਧ ਕੀ ਸੋਭਾ ਕਾ ਨਾਹੀਂ ਅੰਤ, ਅੰਤ ਨਹੀਂ ਹੈ। ਇੱਕ ਗੁਰਮੁਖ ਸਾਧੂ ਦੀ ਸੋਭਾ ਦਾ ਜਿਹੜਾ ਹੈ ਉਹ ਅੰਤ ਨਹੀਂ ਪਾਇਆ ਜਾ ਸਕਦਾ, ਇਹ ਸੰਤ ਦੀ ਪਰਿਭਾਸ਼ਾ ਹੈ। ਜਦੋਂ ਸੰਤ ਸ੍ਰੀ ਸਾਹਿਬ ਚੁੱਕਦਾ ਹੈ ਤਾਂ ਵੱਡੇ ਵੱਡੇ ਰਾਜ ਤਖਤ ਪਲਟੀ ਕਰ ਦਿੰਦਾ ਹੈ, ਅਤੇ ਜਿਸ ਵਕਤ ਉਹ ਆਪਣੇ ਸਰੀਰ ਦੇ ਉੱਪਰ ਫੱਟ ਸਹਿਣ ਦੀ ਬਿਰਤੀ 'ਤੇ ਆਉਂਦਾ ਹੈ ਅਤੇ ਫਿਰ ਉਹ 262, 206, 208 ਇੱਦਾਂ ਦੇ ਸੂਰਮੇ ਵੀ ਨੇ ਜਿਨ੍ਹਾਂ ਨੇ ਆਪਣੇ ਤਨ 'ਤੇ ਏਡੇ ਏਡੇ ਵੱਡੇ ਫੱਟ ਵੀ ਸਹਿਣ ਕਰ ਲਏ ਪਰ ਅਸੀਂ ਨਹੀਂ ਕੀਤੀ। ਇੱਥੋਂ ਤੱਕ ਬਾਬਾ ਅਜੀਤ ਸਿੰਘ ਦੇ ਤਨ 'ਤੇ 292 ਫੱਟਾਂ ਦਾ ਜ਼ਿਕਰ ਆਉਂਦਾ ਹੈ, ਕਿੱਡੀ ਕੁ ਵੱਡੀ ਸਮਰੱਥਾ ਤਾਕਤ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਸੀ ਆਪਾਂ ਜੀਵਨ ਵਿੱਚ ਉਹ ਸੀ ਕਰਨ ਦੀ ਜਿਹੜੀ ਅਵਸਥਾ ਹੈ ਉਹ ਸਿੱਖਾਂ ਵਿੱਚ ਨਹੀਂ ਹੈ। ਅਤੇ ਸਤਿਗੁਰੂ ਜੀ ਕਹਿੰਦੇ ਨਾਲ ਹੀ ਨਿਰਣਾ ਕਰਕੇ ਸਾਧ ਕੀ ਸੋਭਾ ਕਾ ਨਾਹੀਂ ਅੰਤ, ਜਿੰਨੀ ਉਹਦੀ ਸੋਭਾ ਹੈ ਜਿੰਨੀ ਉਹਦੀ ਉਪਮਾ ਹੈ ਉਹਦਾ ਅੰਤ ਕੋਈ ਨਹੀਂ ਹੈ। ਅਤੇ ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਇਹ ਜੀਵਨ ਦਾ ਆਧਾਰ ਬਖਸ਼ਿਸ਼ ਕਰਦੇ ਸਾਡੇ, ਸਾਨੂੰ ਇਹ ਨਿਰਣਾ ਕਰਦੇ ਉਹਦੀ ਮਹਿਮਾ ਦਾ ਅੰਤ ਵਾਕਈ ਕੋਈ ਨਹੀਂ ਹੈ। ਸਾਧ ਕੀ ਸੋਭਾ ਸਦਾ ਬੇਅੰਤ, ਜਿਹੜੀ ਗੁਰਮੁਖਾਂ ਦੀ ਸੋਭਾ ਹੈ ਸਾਧੂ ਪੁਰਖਾਂ ਦੀ ਸੋਭਾ ਹੈ, ਮਹਾਰਾਜ ਜੀ ਕਹਿਣ ਲੱਗੇ ਉਹ ਬੇਅੰਤ ਹੈ, ਅੰਤ ਤੋਂ ਰਹਿਤ ਹੈ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਕਿਤੇ ਨਾ ਕਿਤੇ। ਅਤੇ ਅੱਜ ਸਮੁੰਦਰ ਦੀ ਡੂੰਘਾਈ ਦਾ ਵੀ ਇੱਥੇ 12 ਕਿਲੋਮੀਟਰ ਉੱਥੇ 14 ਕਿਲੋਮੀਟਰ ਲੋਕਾਂ ਨੇ ਮਿਣਤੀ ਕਰ ਲਈ, ਪਰ ਮਹਾਰਾਜ ਕਹਿਣ ਲੱਗੇ ਇੱਕ ਮਹਾਤਮਾ ਦੀ ਬਿਰਤੀ ਦੇ ਅੰਦਰ ਦੇ ਸੱਚ ਨੂੰ ਰਹੱਸ ਨੂੰ ਕੋਈ ਨਹੀਂ ਬਿਆਨ ਕਰ ਸਕਦਾ। ਭਗਤ ਪੀਪਾ ਜੀ ਤੋਂ ਪੁੱਛ ਲਓ, ਕਹਿਣ ਲੱਗੇ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਜਿੰਨਾ ਕੁਝ ਬ੍ਰਹਿਮੰਡ ਵਿੱਚ ਹੈ ਉਹ ਇੱਕ ਪਿੰਡੇ ਵਿੱਚ ਇੱਕ ਸਰੀਰ ਦੇ ਵਿੱਚ ਹੀ ਉਨਾ ਕੁਝ, ਪਰ ਜੋ ਖੋਜੈ ਸੋ ਪਾਵੈ। ਹੁਣ ਖੋਜਣ ਵਾਲਾ ਜਿਹੜਾ ਖੋਜਦਾ ਹੈ ਪ੍ਰਾਪਤ ਵੀ ਗੁਰਮੁਖੋ ਉਹੀ ਕਰਦਾ ਹੈ। ਮੈਂ ਕਿਵੇਂ ਖੋਜ ਲਵਾਂਗਾ, ਸਾਰੀ ਦਿਹਾੜੀ ਮੋਬਾਈਲ ਵਿੱਚ ਲੰਘ ਜਾਂਦੀ, ਸਾਰਾ ਦਿਨ ਨਿੰਦਾ ਅਤੇ ਚੁਗਲੀ ਵਿੱਚ ਲੰਘ ਜਾਂਦਾ, ਹੁਣ ਮੈਂ ਕਿਵੇਂ ਖੋਜਾਂਗਾ। ਪਰ ਇੱਕ ਮਹਾਤਮਾ ਦਾ ਅੰਦਰ ਕਰਤੇ ਪੁਰਖ ਦੀ ਸਿਫਤ ਸਲਾਹ ਤੋਂ ਬਗੈਰ ਕਿਸੇ ਪਾਸੇ ਵੀ ਨਹੀਂ ਜਾਂਦਾ। ਸਤਿਗੁਰੂ ਇਸੇ ਕਰਕੇ ਕਹਿੰਦੇ ਆ ਕਿ ਇਹ ਸੰਤ ਦੀ ਪਰਿਭਾਸ਼ਾ ਹੈ, ਸੰਤ ਦੀ ਅਵਸਥਾ ਹੈ ਕਿ ਸਾਧ ਕੀ ਸੋਭਾ ਸਦਾ ਬੇਅੰਤ। ਅੱਗੇ ਕਿਹਾ ਸਾਧ ਕੀ ਸੋਭਾ ਉੱਚ ਤੇ ਉੱਚੀ, ਮਹਾਰਾਜ ਕਹਿਣ ਲੱਗੇ ਗੁਰਮੁਖ ਦੀ ਸੋਭਾ ਸਾਧੂਆਂ ਦੀ ਇੰਨੀ ਕੁ ਉੱਚੀ ਹੈ ਕਿ ਸਾਧ ਕੀ ਸੋਭਾ ਮੂਚ ਤੇ ਮੂਚੀ, ਉਹਦੀ ਬਰਾਬਰੀ ਕੋਈ ਨਹੀਂ ਹੈ, ਉੱਚੇ ਤੋਂ ਵੀ ਬਹੁਤ ਸ੍ਰੇਸ਼ਟ ਹੈ, ਉੱਚੇ ਤੋਂ ਵੀ ਉੱਚੀ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਇੱਕ ਸਾਧੂ ਗੁਰਮੁਖਾਂ ਦਾ ਜ਼ਿਕਰ ਜਿਹੜਾ ਹੈ ਉਹ ਸਾਡੇ ਸਨਮੁਖ ਨਿਰਣਾ ਕਰਕੇ ਦੱਸਿਆ ਕਿ ਇੱਕ ਸਾਧ ਪੁਰਖ ਜਿਹੜਾ ਹੈ ਉਹਦਾ ਜੀਵਨ ਵਿੱਚ ਨਿਰਣਾ ਕੀਤਾ। ਉਦਾਹਰਣ ਦੇ ਤੌਰ ਦੇ ਉੱਪਰ ਕਹਿੰਦੇ ਧਰਤੀ ਪੈਰਾਂ ਹੇਠ ਹੈ,
ਧਰਤੀ ਹੇਠ ਵਸਣ ਦਾ ਪਾਣੀ। ਧਰਤੀ ਪੈਰਾਂ ਤੋਂ ਥੱਲੇ, ਧਰਤੀ ਤੋਂ ਵੀ ਇੱਕ ਥੱਲੇ ਚੀਜ਼ ਵਸਦੀ ਹੈ, ਉਹ ਪਾਣੀ। ਪਾਣੀ ਚੱਲੇ ਨਿਵਾਣ ਨੂੰ, ਨਿਰਮਲ ਸੀਤਲ ਸ਼ੁੱਧ ਪ੍ਰਾਣੀ। ਕਹਿੰਦੇ ਇੱਕ ਤਾਂ ਪਾਣੀ ਨੀਵਾਂ ਹੋ ਕੇ ਚੱਲਦਾ, ਇੱਕ ਨਿਰਮਲ ਹੈ, ਮੈਲ ਤੋਂ ਰਹਿਤ ਹੈ, ਸ਼ੁੱਧ ਪ੍ਰਾਣੀ। ਪ੍ਰਾਣਾਂ ਨੂੰ ਸ਼ੁੱਧ ਕਰ ਦੇਣ ਵਾਲਾ, ਜਿਹੜਾ ਪ੍ਰਾਣੀ ਉਹਦੇ ਟੱਚ ਵਿੱਚ ਆ ਜਾਵੇ ਉਹਨੂੰ ਵੀ ਨਿਰਮਲ ਕਰ ਦੇਣ ਵਾਲਾ, ਸੀਤਲ ਨਿਰਮਲ ਸ਼ੁੱਧ ਪ੍ਰਾਣੀ। ਅਤੇ ਨਾਲ ਹੀ ਇਹ ਵੀ ਜ਼ਿਕਰ ਕਰ ਦਿੱਤਾ ਕਿ ਜਿਹੜੀ ਪਾਣੀ ਦੀ, ਜਿਹੜੀ ਪਾਣੀ ਦੀ ਗੁਣਵੱਤਾ ਹੈ ਬਹੁਤ ਉੱਚੀ ਹੈ। ਕਹਿਣ ਲੱਗੇ, ਤੱਤਾ ਹੋਵੇ ਧੁੱਪ ਵਿੱਚ ਛਾਵੇਂ ਠੰਡਾ ਵਿਰਤੀ ਹਾਣੀ। ਧੁੱਪ ਪੈਦਾ ਹੈ ਅਤੇ ਤੱਤਾ ਹੋ ਜਾਂਦਾ ਹੈ, ਅਤੇ ਜੇ ਕਿਧਰੇ ਛਾਵੇਂ ਠੰਡਾ ਵਿਰਤੀ ਹਾਣੀ, ਛਾਵੇਂ ਇੰਨਾ ਕੋ ਠੰਡਾ ਹੋ ਜਾਂਦਾ ਹੈ। ਕਹਿੰਦੇ ਨੇ ਇਸ ਜੀਵਨ ਦੇ ਵਿੱਚ ਤਪ ਦਾ ਪਰ ਉਪਕਾਰ ਨੂੰ ਛਾ, ਇੱਥੋਂ ਠੰਡਾ ਪਰ ਉਪਕਾਰ ਵਿਹਾਣੀ। ਜਦੋਂ ਇੱਕ ਸੰਤ ਤਪਦਾ ਹੈ, ਉਹਦੀ ਤਲਵਾਰ ਫਿਰ ਕਿਰਪਾ ਕਰਦੀ ਹੈ ਸੰਸਾਰ 'ਤੇ, ਅਤੇ ਜਦੋਂ ਉਹ ਠੰਡਾ ਹੁੰਦਾ ਹੈ ਤਾਂ ਤੱਤੀ ਤਵੀ ਦੇ ਉੱਪਰ ਵੀ ਅਡੋਲ ਹੋ ਕੇ ਬੈਠ ਜਾਂਦਾ। ਜਦੋਂ ਤੱਤਾ ਹੁੰਦਾ ਹੈ ਇੱਕ ਗੁਰਮੁਖ, ਫਿਰ ਉਹਦੀ ਤਲਵਾਰ ਦੇ ਸਾਹਮਣੇ ਕੋਈ ਵੀ ਟਿਕਣ ਵਾਲਾ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੱਤੀ ਤਵੀ 'ਤੇ ਬੈਠਣ ਵੇਲੇ ਕਿਹਾ ਸੀ ਨਾ ਕਿ ਮੇਰੀ ਸਦਾ ਕੋ ਰੋਕਣੇ ਵਾਲੋ, ਗੁਰੂ ਹਰਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਇਹ ਜੀਵਨ ਦਾ ਸਤਿਗੁਰੂ ਸਾਹਿਬ ਜੀ ਨੇ ਜਿਹੜਾ ਨਿਰਣਾ ਦਿੱਤਾ ਕਿ ਸਤਿਗੁਰੂ ਕਹਿੰਦੇ ਉਸ ਗੁਰਮੁਖ ਦੀ, ਸਾਧੂ ਦੀ ਮਹਿਮਾ ਉੱਚੀ ਤੋਂ ਵੀ ਇੰਨੀ ਜ਼ਿਆਦਾ ਉੱਚੀ ਹੈ। ਅਤੇ ਜਿੱਥੇ ਫਿਰ ਮਹਾਰਾਜ ਜੀ ਨੇ ਕਿਹਾ ਸਾਧ ਕੀ ਸੋਭਾ ਸਾਧ ਬਣਿਆਈ। ਕਹਿੰਦੇ ਨੇ ਦਰਵੇਸ਼ੀ ਕੋ ਜਾਣਸੀ ਵਿਰਲਾ ਕੋ ਦਰਵੇਸ਼। ਦਰਵੇਸ਼ ਬੰਦੇ ਨੂੰ, ਦਰਵੇਸ਼ ਬੰਦਾ ਨੂੰ ਇੰਜੀਨੀਅਰ ਬੰਦਾ ਕੋ ਗੱਲ ਕਰੇਗਾ ਤਾਂ ਉਹਦੀ ਗੱਲ ਨੂੰ ਆਪਾਂ ਉਸ ਢੰਗ ਨਾਲ ਸਮਝ ਨਹੀਂ ਸਕਦੇ ਜਦੋਂ ਕੋਈ ਕੋਲ ਖਲੋਤਾ ਇੱਕ ਇੰਜੀਨੀਅਰ ਉਸੇ ਲੈਵਲ ਦਾ ਗੱਲ ਨੂੰ ਸਮਝੇ। ਮਹਾਰਾਜ ਜੀ ਕਹਿੰਦੇ ਸਾਧ ਕੀ ਸੋਭਾ ਸਾਧ ਬਣਿਆਈ। ਜਿਹੜੀ ਗੁਰਮੁਖ ਦੀ ਸੋਭਾ ਹੈ ਨਾ, ਉਹ ਗੁਰਮੁਖਾਂ ਨੂੰ ਹੀ ਬਣ ਆਉਂਦੀ ਹੈ, ਉਹੀ ਬਿਆਨ ਕਰ ਸਕਦੇ ਹਾਂ। ਪਰ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਦਰਵੇਸ਼ੀ ਕੋ ਜਾਣ ਸੀ, ਇੱਕ ਦਰਵੇਸ਼ ਨੂੰ ਉਹਦੀ ਦਰਵੇਸ਼ਤਾ ਨੂੰ ਕੌਣ ਜਾਣ ਸਕਦਾ, ਵਿਰਲਾ ਕੋ ਦਰਵੇਸ਼। ਕੋਈ ਵਿਰਲਾ ਦਰਵੇਸ਼ ਹੈ ਜਿਹੜਾ ਉਸ ਮਹਿਮਾ ਨੂੰ, ਉਸ ਅਵਸਥਾ ਨੂੰ, ਉਸ ਸੱਤਿਆ ਨੂੰ ਆਪਣੇ ਅੰਦਰ ਜਾਣ ਸਕਦਾ। ਇਸ ਕਰਕੇ ਅੱਗੇ ਸਤਿਗੁਰੂ ਮਹਾਰਾਜ ਜੀ ਜ਼ਿਕਰ ਕਰਦੇ ਆ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਤਿਗੁਰੂ ਜੀ ਕਹਿਣ ਲੱਗੇ ਹੀ ਨਾਨਕ ਦੀ, ਉਸ ਗੁਰਮੁਖ ਸਾਧੂ ਅਤੇ ਪਰਮੇਸ਼ਰ ਨਿਰੰਕਾਰ ਦੇ ਵਿੱਚ ਭੇਦ ਨਾ ਭਾਈ। ਮਹਾਰਾਜ ਜੀ ਕਹਿਣ ਲੱਗੇ ਭਾਈ ਉਹਦੇ ਵਿੱਚ ਕੋਈ ਭੇਦ ਨਹੀਂ ਹੈ। ਕਿਉਂ? ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਤੋਂ ਪੁੱਛੀਏ ਅਤੇ ਉਹ ਕਹਿੰਦੇ ਆ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਮਹਾਰਾਜ ਜੀ ਕਹਿੰਦੇ ਰੱਤੀ ਭਰ ਵੀ ਕੋਈ ਅੰਤਰ ਨਹੀਂ ਹੈ, ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਵਣ ਬੁੱਝੈ ਵਿਧ ਜਾਣੈ। ਅਤੇ ਤੀਸਰੀ ਉਦਾਹਰਨ ਹੈ, ਸਤਿਗੁਰੂ ਜੀ ਨੇ ਕਿਹਾ ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉਂ ਪਾਨੀ ਸੰਗ ਪਾਨੀ। ਇੱਕ ਪਾਸੇ ਸਤਿਗੁਰੂ ਨੇ ਹੋਰ ਉਪਦੇਸ਼ ਦਿੰਦਿਆਂ ਕਿਹਾ ਕਿ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇੱਕ ਪਾਸੇ ਪੰਜਵੀਂ ਉਦਾਹਰਨ ਦਿੱਤੀ, ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਮਹਾਰਾਜ ਜੀ ਕਹਿੰਦੇ ਸੂਰਜ ਦੀ ਕਿਰਨ ਸੂਰਜ ਵਿੱਚ ਲੀਨ ਹੋ ਗਈ, ਪਾਣੀ ਵਿੱਚ ਪਾਣੀ ਸਮਾ ਗਿਆ। ਪਾਤਸ਼ਾਹ ਜੀ ਕਹਿਣ ਲੱਗੇ ਰੱਤੀ ਭਰ ਵੀ ਭੇਦ ਨਹੀਂ, ਇਸੇ ਤਰ੍ਹਾਂ ਹਰ ਹਰ ਜਨ ਜਨ ਦੋਈ ਏਕ ਹੈ, ਦੋਵੇਂ ਇੱਕੋ ਹਨ ਨਿਰੰਕਾਰ ਅਤੇ ਜਨ। ਆਤਮਾ ਅਤੇ ਪਰਮਾਤਮਾ ਜਦੋਂ ਇੱਕ ਹੁੰਦੇ ਆ ਫਿਰ ਸਤਿਗੁਰੂ ਜੀ ਕਹਿੰਦੇ ਉਹਨਾਂ ਵਿੱਚ ਭੇਦ ਨਹੀਂ ਹੈ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਅਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਮਹਾਰਾਜ ਜੀ ਕਹਿੰਦੇ ਜਲ ਵਿੱਚੋਂ ਹੀ ਚੀਜ਼ ਪੈਦਾ ਹੋਈ, ਜਲ ਵਿੱਚੋਂ ਬੁਲਬਲਾ, ਜਲ ਵਿੱਚੋਂ ਝੱਗ, ਜਲ ਵਿੱਚੋਂ ਲਹਿਰ ਪੈਦਾ ਹੋਈ, ਲਹਿਰ ਉਹਦੇ ਵਿੱਚ ਸਮਾ ਗਈ। ਜੈਸੇ ਏਕ ਆਗ ਅਤੇ ਕਨੂਕਾ ਕੋਟ ਆਗ ਉੱਠੈ, ਨਿਆਰੇ ਨਿਆਰੇ ਹੋਵੇ ਫਿਰ ਆਗ ਹੀ ਕਹਾਹੇਂਗੇ। ਜੈਸੇ ਏਕ ਨਦ ਅਤੇ ਤਰੰਗ ਕੋਟ ਉਪਜਤ ਹੈ, ਪਾਨ ਕੇ ਤਰੰਗ ਸਵੈ ਪਾਨ ਹੀ ਸਮਾਹੇਂਗੇ। ਕਹਿੰਦੇ ਪਾਣੀ ਦੀਆਂ ਤਰੰਗਾਂ ਪਾਣੀ ਤੋਂ ਪੈਦਾ ਹੋਈਆਂ, ਦਸਮ ਪਾਤਸ਼ਾਹ ਕਹਿੰਦੇ ਉਹਦੇ ਵਿੱਚ ਹੀ ਲੀਨ ਹੋ ਜਾਣਗੀਆਂ। ਅੱਗ ਦੇ ਚੰਗਿਆੜੇ ਤਾਂ ਉੱਠੇ, ਅੱਗ ਵਿੱਚ ਹੀ ਵਾਪਸ ਸਮਾ ਗਏ, ਕੋਈ ਫਰਕ, ਕੋਈ ਭੇਦ, ਕੋਈ ਭਾਵ ਨਹੀਂ ਰਿਹਾ। ਇਸੇ ਤਰ੍ਹਾਂ ਇੱਕ ਸੰਤ ਦਾ ਜਿਹੜਾ ਸੁਭਾਅ ਹੈ, ਉਹਦੀ ਆਖਰੀ ਵਿਚਾਰ ਜਿਹੜੀ ਹੈ
ਉਹ ਸਤਿਗੁਰੂ ਸਾਹਿਬ ਜੀ ਨੇ ਪ੍ਰਤੱਖ ਕਰ ਦਿੱਤੀ ਕਿ ਸੰਤ ਅਨੰਤ ਹੈ ਅੰਤਰ ਨਾਹੀ, ਸੰਤ ਅਤੇ ਅਨੰਤ ਵਿੱਚ, ਸੰਤ ਅਤੇ ਅਕਾਲ ਪੁਰਖ ਅਨੰਤ ਜਿਹੜਾ ਅਨ ਅੰਤ ਭਾਵ ਕਿ ਅੰਤ ਤੋਂ ਪਰਾਂ ਹੈ, ਸੰਤ ਅਨੰਤ ਹੈ ਅੰਤਰ ਨਾਹੀ, ਇੱਕ ਸੰਤ ਅਤੇ ਅਨੰਤ ਕਰਤੇ ਪੁਰਖ ਦੇ ਵਿੱਚ ਇੱਕ ਰੱਤੀ ਭਰ ਵੀ ਅੰਤਰ ਨਹੀਂ ਹੈ, ਫਰਕ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਨਿਰਣਾ, ਇਹ ਉਪਦੇਸ਼ ਸਾਡੇ ਸਨਮੁਖ ਜਿਹੜਾ ਅੱਜ ਬਖਸ਼ਿਸ਼ ਕੀਤਾ, ਇਹ ਸਾਧੂ ਪੁਰਖਾਂ ਦੀ ਵਿਆਖਿਆ ਵਾਸਤੇ, ਮੰਨ ਲਓ ਇੱਕ ਤੁਸ਼ ਜਿਹਾ ਯਤਨ, ਇੱਕ ਮਹਾਤਮਾ ਦੀ ਵਿਆਖਿਆ ਕਰਨੀ, ਇੱਕ ਮਹਾਤਮਾ ਬਾਰੇ ਕੁਝ ਬਿਆਨ ਕਰਨਾ ਅੱਖਰਾਂ ਤੋਂ ਉੱਪਰ ਹੈ। ਉਹ ਅਹਿਸਾਸ ਤੁਸੀਂ ਆਪਣਾ ਅਹਿਸਾਸ ਅੱਖਰਾਂ ਵਿੱਚ ਨਹੀਂ ਲਿਖ ਸਕਦੇ, ਅਤੇ ਜੇ ਲਿਖ ਦਿਓਗੇ ਤਾਂ ਤੁਹਾਡਾ ਯਕੀਨ ਕੌਣ ਕਰੇਗਾ, ਕਿਉਂਕਿ ਪੱਥਰ ਦੇ ਸਾਹਮਣੇ ਪਾਣੀ ਦਾ ਜੱਗ ਲੈ ਕੇ ਖਲੋਣ ਵਾਲਾ ਪੱਥਰ ਨੂੰ ਭਿਉ ਨਹੀਂ ਸਕਦਾ। ਤੁਸੀਂ ਬੇਅੰਤ ਪਾਣੀ ਲੈ ਕੇ ਪੱਥਰਾਂ ਦੇ ਸਾਹਮਣੇ ਖਲੋ ਜਾਓ, ਕਿਉਂਕਿ ਪੱਥਰ ਨੂੰ ਜਾਂ ਤੇ ਪਾਣੀ ਹੋਣਾ ਪਏਗਾ, ਫਿਰ ਲੀਨਤਾ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਕਿ ਜੀਵਨ ਦੀ ਇਹ ਅਵਸਥਾ ਹੈ ਕਿ ਸਾਧ ਕੀ ਸੋਭਾ ਸਾਧ ਬਣਿਆਈ, ਸਾਧੂ ਪੁਰਖਾਂ ਨੂੰ ਹੀ ਬਣਿਆਈ ਹੈ, ਪਰ ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਮਹਾਰਾਜ ਜੀ ਕਹਿਣਗੇ ਉਸ ਕਰਤੇ ਪੁਰਖ ਵਿੱਚ ਅਤੇ ਸਾਧੂ ਮਹਾਤਮਾ ਦੇ ਵਿੱਚ ਰੱਤੀ ਭਰ ਵੀ ਅੰਤਰ ਨਹੀਂ। ਸਤਿਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਬਖਸ਼ਿਸ਼ ਦੀ ਦਾਤ ਦੇਣ। ਮਹਾਰਾਜ ਸਾਨੂੰ ਸਾਰਿਆਂ ਨੂੰ ਗੁਰੂ ਦੀ ਮਾਤਾ ਹੈ, ਗੁਰੂ ਵਾਲੇ ਬਣੀਏ। ਅਰਦਾਸ ਕਰਨੀ ਸਤਿਗੁਰੂ ਦੇ ਚਰਨਾਂ ਵਿੱਚ, ਮਹਾਰਾਜ ਕਿਰਪਾ ਕਰਨ, ਡੂੰਘਾਈ ਵਿੱਚ ਚੁੱਭੀ ਮਾਰਨ ਦੀ ਦਾਤ ਬਖਸ਼ਣ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪਾਵਨ ਗੁਰ ਸ਼ਬਦ ਦੀ ਵਿਚਾਰ ਦੀ ਇੱਥੇ ਸੰਪੂਰਨਤਾ ਸਮਾਪਤੀ ਹੈ। ਮਹਾਰਾਜ ਜੀ ਦੇ ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ। ਸਤਿਗੁਰੂ ਦੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ ਆਓ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: کی فتح، ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਦੀ ਹਜ਼ੂਰੀ ਰਾਗੀ ਜਥੇ ਪਾਸੋਂ ਆਪ ਜੀ ਗੁਰਬਾਣੀ ਕੀਰਤਨ ਸਰਵਣ ਕਰੋ ਜੀ। ਉਸ ਤੋਂ ਉਪਰੰਤ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਆਪ ਜੀ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾ ਸਨ, ਬਹੁਤ ਹੀ ਸਤਿਕਾਰਯੋਗ। ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ 7:15 ਵਜੇ ਤੱਕ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। 7:15 ਵਜੇ ਤੋਂ ਲੈ ਕੇ 8:15 ਵਜੇ ਤੱਕ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ, ਉਹਨਾਂ ਦਾ ਰਾਗੀ ਜਥਾ ਆਪ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਦੇ ਨਾਲ ਜੋੜਨਗੇ ਜੀ। ਸਮੂਹ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜਣਾਂ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੁੱਤਰ ਹਜ਼ੂਰੀ ਵੀ ਜੁੜ ਬੈਠੀ ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਬੜੇ ਪਿਆਰ ਦੇ ਨਾਲ ਬੈਠ ਕੇ ਸਤਿਗੁਰ ਦੀ ਪਾਵਨ ਬਾਣੀ ਨੂੰ ਸਰਵਣ ਕਰ ਰਹੇ ਸੀ। ਸੋ ਜਿੰਨਾ ਸਮਾਂ ਦੱਸ ਰਹੇ ਹਾਂ ਅਸੀਂ ਸਮੇਂ ਦੀ ਸਮਾਪਤੀ ਹੈ ਜੀ। ਬੜੇ ਹੀ ਸਤਿਕਾਰਯੋਗ ਉਸਤਾਦ ਜੀ ਡਾਕਟਰ ਗੁਰਨਾਮ ਸਿੰਘ ਜੀ ਸਾਡੇ ਵਿਚਕਾਰ ਪਹੁੰਚ ਚੁੱਕੇ ਹਨ। ਆਓ ਆਪਾਂ ਅਗਲਾ ਪ੍ਰੋਗਰਾਮ ਸਰਵਣ ਕਰਨਾ ਹੈ ਜੀ। ਸੁਦਾਸ ਰਿੰਦ ਭੁੱਲਾਂ ਗਲਤੀਆਂ ਦੀ ਕਿਵੇਂ ਬਖਸ਼ਿਸ਼ ਕਰਨੀ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜੱਥੇ ਪਾਸੋਂ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ। ਸਤਿਗੁਰੂ ਮਹਾਰਾਜ ਰਹਿਮਤ ਕਰਨ ਇਸੇ ਤਰ੍ਹਾਂ ਗੁਰਬਾਣੀ ਅਭਿਆਸ ਅਤੇ ਗੁਰਬਾਣੀ ਕੀਰਤਨ ਰਾਹੀਂ ਸਤਿਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ। ਹੁਣ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਪੰਥ ਪ੍ਰਸਿੱਧ ਵਿਦਵਾਨ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਣਾਈ ਹੋਈ ਪਾਵਨ ਮਰਿਆਦਾ ਰਾਗ ਨੂੰ ਭਾਂਡਾ ਬਣਾ ਕੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਜਿਸ ਢੰਗ ਨਾਲ ਸਿੱਖ ਸੰਗਤਾਂ ਦੇ ਹਿਰਦਿਆਂ ਵਿੱਚ ਪਰੋਸਦੇ ਹਨ, ਬਹੁਤ ਹੀ ਸਤਿਕਾਰਯੋਗ ਡਾਕਟਰ ਸਾਹਿਬ ਡਾਕਟਰ ਭਾਈ ਗੁਰਨਾਮ ਸਿੰਘ ਜੀ ਜੋ ਸਾਡੇ ਪਾਸ ਕਈ ਦਿਨਾਂ ਤੋਂ ਲਗਾਤਾਰ ਹੀ ਹਾਜ਼ਰੀਆਂ ਭਰ ਰਹੇ ਹਨ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰੀਏ। ਬਹੁਤ ਹੀ ਸਤਿਕਾਰਯੋਗ ਡਾਕਟਰ ਸਾਹਿਬ ਜੀ ਨੂੰ ਜੀਓ ਆਇਆਂ ਔਰ ਨਾਲ ਸਾਥੀ ਸਿੰਘ ਸਾਹਿਬਾਨ ਜਿਨ੍ਹਾਂ ਨੇ ਬੜੇ ਪਿਆਰ ਨਾਲ ਇਹਨਾਂ ਸਥਾਨਾਂ 'ਤੇ ਵਿਦਿਆਰਥੀਆਂ ਦੀ ਜੋ ਕੀਰਤਨ ਮੁਕਾਬਲੇ ਹੋਏ ਉਹਨਾਂ ਜੱਜਮੈਂਟ ਦਾ ਸੇਵਾ ਨਿਭਾਉਣ ਤੋਂ ਉਪਰੰਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਥਾਨਾਂ 'ਤੇ ਕੀਰਤਨ ਹਾਜ਼ਰੀਆਂ ਭਰਦੇ ਰਹੇ। ਸਤਿਗੁਰੂ ਜੀ ਸਾਹਿਬ ਕਿਰਪਾ ਕਰਨ ਆਓ ਬੜੇ ਹੀ ਪਿਆਰ ਨਾਲ ਡਾਕਟਰ ਸਾਹਿਬ ਜੀ ਹੁਣਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਬੇਅੰਤ ਸ਼ਖਸੀਅਤਾਂ ਨਾਲ ਹਨ ਸਾਰਿਆਂ ਨੂੰ ਜੀਓ ਆਇਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਪ ਸਭ ਨੇ ਸਾਡਾ ਸਾਥ ਦੇਣ ਦੀ ਕਿਰਪਾ ਕਰਨੀ, ਸਾਡੇ ਨਾਲ ਗਾਇਨ ਕਰਨਾ ਭਾਵੇਂ ਥੋੜ੍ਹਾ ਥੋੜ੍ਹਾ ਕਲੋਜ਼ ਆ ਜਾਓ ਅੱਛਾ ਲੱਗਦਾ, ਇੰਨੀ ਦੂਰੀ ਚੰਗੀ ਨਹੀਂ ਹੁੰਦੀ। ਗਾਓਗੇ ਤੁਹਾਨੂੰ ਵੀ ਆਨੰਦ ਆਏਗਾ, ਸਾਨੂੰ ਵੀ ਆਨੰਦ ਆਏਗਾ। ਜਿੰਨੇ ਪਲ ਮਿਲੇ ਨੇ ਆਪਾਂ ਇਹਨਾਂ ਨੂੰ ਯਾਦਗਾਰੀ ਬਣਾ ਲਈਏ।

ਸੋ ਇਹ ਕੀਰਤਨ ਦੀ ਭਗਤੀ ਹੈ। ਸਤਿਗੁਰ ਕੋਲੋਂ ਹਮੇਸ਼ਾ ਅਸੀਂ ਆਪਣੀ ਝੋਲੀ ਅੱਡ ਕੇ ਇਹ ਹੀ ਮੰਗਣਾ ਕਿ ਹੇ ਪ੍ਰਭੂ, ਮੋਹਿ ਦੂਜੀ ਨਾ ਹੀ ਠੌਰ, ਇਸ ਸ਼ਬਦ ਨੂੰ ਆਪਣੇ ਮਨ 'ਚ ਵਸਾਈਏ, ਸਾਰੇ ਇੱਕ ਦੂਸਰੇ ਲਈ ਅਰਦਾਸ ਕਰੀਏ। ਉਹ ਪਲ ਸਾਡੇ ਜੀਵਨ ਵਿੱਚ ਆ ਜਾਣ ਜਦੋਂ ਕੀਰਤਨ ਸਾਡੇ ਲਈ ਭਗਤੀ ਬਣ ਜਾਏ। ਕੀਰਤਨ ਕੋਈ ਪੇਸ਼ਕਾਰੀ ਜਾਂ ਪ੍ਰਦਰਸ਼ਨ ਨਾ ਰਹੇ, ਪਰਫੋਰਮੈਂਸ ਨਾ ਬਣ ਜਾਏ। ਬੜਾ ਥੋੜ੍ਹਾ ਅੰਤਰ ਹੁੰਦਾ ਅਤੇ ਸਤਿਗੁਰੂ ਨੇ ਤਾਂ ਸਾਨੂੰ ਇਹ ਕੀਰਤਨ ਦੀ ਭਗਤੀ ਦਾ ਰਾਹ ਦੱਸਿਆ। ਸਾਡੇ ਲਈ ਵੀ ਤੁਸੀਂ ਅਰਦਾਸ ਕਰਨੀ ਹੈ ਕਿ ਇਸੇ ਤਰ੍ਹਾਂ ਸਤਿਗੁਰੂ ਦੇ ਸ਼ਬਦ ਨਾਲ ਜੁੜੇ ਰਹੀਏ।

ਸਾਡੇ ਨਾਲ ਸਾਰਿਆਂ ਨੇ ਗਾਣਾ ਇਹ ਅੱਜ ਬਹੁਤ ਤੁਸੀਂ ਪਿਆਰ ਦਿੱਤਾ ਹੈ ਸਾਨੂੰ, ਅਸੀਂ ਤੁਹਾਡੇ ਰਿਣੀ ਹਾਂ। ਇਹ ਨਹੀਂ ਹੁੰਦਾ ਕਿ ਸੰਗਤ ਘੱਟ ਹੈ ਜਾਂ ਵੱਧ ਹੈ, ਸਾਨੂੰ ਤਾਂ ਦੋ ਨੇਤਰ ਮਿਲ ਜਾਣ ਐਸੇ ਜਿਹੜੇ ਸ਼ਬਦ ਦੀ ਦੀਦ ਕਰਦੇ ਹੋਣ, ਗੁਰੂ ਦੇ ਸੰਗੀਤ ਨੂੰ ਪਿਆਰ ਕਰਦੇ ਹੋਣ, ਅਤੇ ਸਾਡੇ ਲਈ ਤਾਂ ਉਹ ਮੁਬਾਰਕ ਨੇ। ਜਦੋਂ ਇਹ ਹੋਇਆ ਕਿ ਨਿਰਧਾਰਿਤ ਰਾਗਾਂ ਵਿੱਚ ਬੱਚੇ ਗਾ ਰਹੇ ਨੇ, ਅਤੇ ਫਿਰ ਸਾਡਾ ਵੀ ਫਰਜ਼ ਬਣ ਜਾਂਦਾ ਕਿ ਅਸੀਂ ਵੱਧ ਤੋਂ ਵੱਧ ਕੀਰਤਨ ਦੁਆਰਾ ਤੁਹਾਡੇ ਚਰਨ ਪਰਸੀਏ। ਬਸੰਤ ਰਾਗ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਬਸੰਤ ਪੂਰਬੀ ਔਰ ਬਸੰਤ, ਪਹਿਲਾਂ ਅਸੀਂ ਸਾਰੇ ਬਸੰਤ ਪੂਰਬੀ ਗਾਉਂਦੇ ਸੀ, ਜੋ ਹਿੰਦੁਸਤਾਨੀ ਕਲਾਸਿਕਲ ਮਿਊਜ਼ਿਕ ਦਾ ਬਸੰਤ ਰਾਗ ਹੈ। ਔਰ ਫਿਰ ਉਸ ਤੋਂ ਬਾਅਦ ਜਦੋਂ ਸੋਝੀ ਆਈ ਰਾਗ ਨਿਰਣਾਇਕ ਕਮੇਟੀ ਜਾਂ ਹੋਰ ਗੁਣੀ ਜਨਾਂ ਤੋਂ, ਤਾਂ ਫਿਰ ਸ਼ੁੱਧ ਬਸੰਤ, ਉਸ ਦਾ ਪ੍ਰਚਲਨ ਹੁਣ ਦੇਖਿਓ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਹੋ ਗਿਆ। ਤਾਂ ਇਸ ਕਰਕੇ ਆਸਵੰਦ ਹੋਣਾ ਕਿ ਅਗਰ 25-30 ਸਾਲਾਂ ਦੇ ਵਿੱਚ ਗੁਰੂ ਦੇ ਰਾਗ ਦੁਬਾਰਾ ਰਿਵਾਈਵ ਹੋ ਗਏ ਤਾਂ ਕੋਈ ਐਸੀ ਗੱਲ ਨਹੀਂ, ਇਹ ਸਾਰੇ ਰਾਗ ਦੁਬਾਰਾ ਗੁਰੂ ਪਾਤਸ਼ਾਹ ਨੇ ਆਪ ਕਿਰਪਾ ਕਰਕੇ ਜੇ ਸਾਡੇ ਬੱਚਿਆਂ ਨੂੰ ਦੇ ਦਿੱਤੇ, ਉਹਨਾਂ ਦੀ ਜੀਵਨ ਦਾ ਹਿੱਸਾ ਬਣ ਗਏ ਨੇ ਅਤੇ ਕੀਰਤਨ ਦਾ ਹਿੱਸਾ ਤਾਂ ਬਣ ਹੀ ਜਾਣਗੇ। ਸਾਨੂੰ ਪੂਰੀ ਆਸ ਹੈ ਗੁਰੂ ਪਾਤਸ਼ਾਹ ਆਪ ਕਿਰਪਾ ਕਰਨਗੇ। ਇਹ ਸ਼ਬਦ ਕੀਰਤਨ ਰਚਨਾ ਹੈ, ਅੱਜ ਥੋੜ੍ਹੀ ਤਾਲਾਂ ਦੇ ਬਾਰੇ ਵਿੱਚ ਵੀ ਗੱਲ ਕਰਾਂਗੇ। ਤਾਲ ਕੋਈ ਤਾਲ ਗੁਰੂ ਪਾਤਸ਼ਾਹ ਨੇ ਸਾਨੂੰ ਬਾਣੀ ਦੇ ਵਿੱਚ ਹੀ ਦਿੱਤੇ ਨੇ, ਬਾਣੀ ਦਾ ਜਿਹੜਾ ਛੰਦ ਹੈ, ਅਗਰ ਉਸ ਦੇ ਵਿੱਚ ਅਸੀਂ ਉਸਦੀ ਤੁੱਕ ਨੂੰ ਨਾ ਅੱਗੇ ਪਿੱਛੇ ਕਰੀਏ, ਬਿਲਕੁਲ ਡਿਟੋ ਜੋ ਗੁਰੂ ਪਾਤਸ਼ਾਹ ਨੇ ਲਿਖਿਆ ਉਸ ਦੇ ਮੁਤਾਬਕ ਗਾਉਣ ਦੀ ਕੋਸ਼ਿਸ਼ ਕਰੀਏ, ਤਾਂ ਸਾਨੂੰ ਤਾਲ ਲਈ ਮਾਰਗਦਰਸ਼ਨ ਵਿੱਚੋਂ ਮਿਲ ਜਾਂਦਾ। ਔਰ ਆਹ ਜਿਹੜਾ ਸਾਡੇ ਰਾਜਵਿੰਦਰ ਵੀਰ ਜੀ ਨੇ ਇਹ ਜਿਹੜਾ ਅਸੀਂ ਸ਼ਬਦ ਕੀਤਾ, ਰਾਜਾ ਰਾਮ ਮੌਲਿਆ ਅਨੰਤ ਭਾਏ ਜਹਿ ਦੇਖੋ ਤਾਂ ਰਿਹਾ ਸਮਾਏ, ਇਹ ਜਦੋਂ ਅਸੀਂ ਗਾਣਾ ਸ਼ੁਰੂ ਕੀਤਾ ਤਾਂ ਸਾਨੂੰ ਇਹ ਲੱਗਿਆ ਕਿ ਇਸ ਨੂੰ ਅਸੀਂ ਕਿਸ ਤਾਲ ਵਿੱਚ ਬੰਨੀਏ, ਅਤੇ ਉਹ ਆਪਣੇ ਆਪ ਹੀ 13 ਮਾਤਰ ਦੇ ਵਿੱਚ ਹੋ ਗਿਆ। 13 ਮਾਤਰ ਤੋਂ 13 ਤੋਂ ਖਿਆਲ ਆਇਆ ਕਿ ਫਿਰ ਇਸਦਾ ਠੇਕਾ ਕੀ ਹੋਏਗਾ, ਕਿਹੜੇ ਬੋਲ ਹੋਣਗੇ, ਤਾਂ ਫਿਰ ਅਸੀਂ ਜੋ ਨਿਰਧਾਰਿਤ ਤਾਲ ਦੇ ਬੋਲਦੇ ਉਸ ਤੋਂ ਹਟ ਕੇ ਥੋੜ੍ਹਾ ਸੋਚਣ ਦੀ ਕੋਸ਼ਿਸ਼ ਕੀਤੀ, ਅਤੇ ਉਸ ਤਾਲ ਦਾ ਨਾਮ ਅਸੀਂ ਰੱਖ ਦਿੱਤਾ ਸੁਲਤਾਨ ਤਾਲ। ਸੁਲਤਾਨ ਇਸ ਕਰਕੇ ਕਿ ਬਾਬੇ ਨਾਨਕ ਨੇ ਸੁਲਤਾਨਪੁਰ ਲੋਧੀ 13 ਤੋਲੇ ਸੀ, ਤਾਂ ਉਸ ਕਰਕੇ ਆਓ ਉਸੇ ਰੰਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰੋ, ਬਹਾਨਾ ਤਾਂ ਕੋਈ ਵੀ ਹੋ ਸਕਦਾ, ਅਤੇ ਆਪਾਂ ਇਸ ਸ਼ਬਦ ਦਾ ਸਾਰੇ ਰਲ ਕੇ ਗਾਇਨ ਕਰੀਏ।

ਇਹ ਜੋ ਪੁਸਤਕ ਤੁਸੀਂ ਦੇਖ ਰਹੇ ਹੋ, ਜਿਨ੍ਹਾਂ ਦੀ ਯਾਦ ਦੇ ਵਿੱਚ ਇਹ ਸਮਾਗਮ ਰਚੇ ਔਰ ਤੁਹਾਡੇ ਚਰਨ ਪਰਸਣ ਦਾ ਸਾਨੂੰ ਸੁਭਾਗ ਮਿਲਿਆ, ਭਾਈ ਹੀਰਾ ਸਿੰਘ ਜੀ ਦੀ ਸਿਮਰਤੀ ਦੇ ਵਿੱਚ ਲਿਖੀ ਹੋਈ ਮੇਜਰ ਬਲਵੰਤ ਸਿੰਘ ਜੀ ਉਹਨਾਂ ਦੀ ਪੁਸਤਕ ਹੈ ਨਿਰਮੋਲਕ ਹੀਰਾ। ਜਦੋਂ ਇੱਥੇ ਆਉਣ ਦਾ ਸਬੱਬ ਬਣਿਆ ਤਾਂ ਮੇਰੇ ਮਨ ਵਿੱਚ ਇੱਕੋ ਸਿਮਰਤੀ ਸੀ, ਇੱਕ ਤਾਂ ਹੈ ਕਿ ਇਹ ਭਾਈ ਹੀਰਾ ਸਿੰਘ ਦੀ ਯਾਦ ਵਿੱਚ ਇਹਨਾਂ ਦੇ ਪਰਿਵਾਰ ਨੇ ਚੀਫ ਖਾਲਸਾ ਦੀਵਾਨ ਨੂੰ ਕਹਿ ਕੇ ਇੱਕ ਅਵਾਰਡ ਸ਼ੁਰੂ ਕੀਤਾ ਸੀ, ਭਾਈ ਹੀਰਾ ਸਿੰਘ ਅਵਾਰਡ ਚੀਫ ਖਾਲਸਾ ਦੀਵਾਨ ਵੱਲੋਂ ਦਿੱਤਾ ਜਾਂਦਾ ਸੀ। ਤੋ 91 ਦੇ ਵਿੱਚ ਮੇਰੇ ਪਿਤਾ ਜੀ ਭਾਈ ਉੱਤਮ ਸਿੰਘ ਜੀ ਨੂੰ ਭਾਈ ਹੀਰਾ ਸਿੰਘ ਅਵਾਰਡ ਉਹਨਾਂ ਨੇ ਪ੍ਰਦਾਨ ਕੀਤਾ। ਉਹ ਐਸੀਆਂ ਸ਼ਖਸੀਅਤਾਂ ਚੁਣਦੇ ਸੀ ਜਿਹੜੀਆਂ ਉਸ ਤਰ੍ਹਾਂ ਹੀ ਸੇਵਾ ਕਰਦੀਆਂ ਸੀ। ਇੱਕ ਤਾਂ ਉਹ ਮੇਰੇ ਮਨ ਵਿੱਚ ਸਿਮਰਤੀ ਸੀ ਕਿ ਭਾਈ ਹੀਰਾ ਸਿੰਘ ਜੀ ਨਾਲ ਮੇਰੀ ਕਨੈਕਟੀਵਿਟੀ ਕੀ ਹੈ। ਇੱਕ ਪੁਸਤਕ ਸਾਡੇ ਇਸ ਦੇ 5-6 ਐਡੀਸ਼ਨ ਛਪ ਚੁੱਕੇ ਨੇ, ਚਾਵਲਾ ਸਾਹਿਬ ਪਿੱਛੇ ਬੈਠੇ ਨੇ ਵਿਸ਼ੇਸ਼ ਤੌਰ 'ਤੇ, ਮੈਨੂੰ ਤਾਂ ਪਹਿਲਾਂ ਉਹਨਾਂ ਨੇ ਪੁਸਤਕ ਭੇਟ ਕਰ ਦਿੱਤੀ, ਹੁਣ ਗਗਨਦੀਪ ਜੀ ਲਈ ਲਿਆਏ ਨੇ। ਸੋ ਇਸ ਪੁਸਤਕ ਵਿੱਚ ਖਾਸ ਕੀ ਹੈ, ਇੱਕ ਤਾਂ ਹੈ ਕਿ ਕੀਰਤਨੀਆਂ ਦਾ ਜੀਵਨ ਕੈਸਾ ਹੋਏ। ਹੁਣ ਮਾਫ਼ ਕਰਨਾ, ਅਸੀਂ ਪਰਫੋਰਮਰ ਜ਼ਿਆਦਾ ਬਣ ਗਏ ਹਾਂ, ਕੀਰਤਨ ਨੂੰ ਠੀਕ ਹੈ ਪ੍ਰੋਫੈਸ਼ਨ ਹੋਣਾ ਚਾਹੀਦਾ, ਪਰ ਜ਼ਿਆਦਾ ਕੀਰਤਨ ਭਗਤੀ ਨਾ ਹੋ ਕੇ ਪ੍ਰੋਫੈਸ਼ਨਲਿਜ਼ਮ ਵੱਲ ਨੂੰ ਜ਼ਿਆਦਾ ਹੋ ਗਈ ਹੈ, ਔਰ ਉਸ ਕਰਕੇ ਕਿਤੇ ਕਿਤੇ ਉਹ ਜਿਹੜਾ ਰਸ ਹੈ, ਜੋ ਸੇਵਾ ਦਾ ਭਾਵ ਹੈ, ਇਹ ਲੋਕ ਜਿਹੜੇ ਸੀ ਇਹਨਾਂ ਨੇ ਸਿੰਘ ਸਭਾ ਮੂਵਮੈਂਟ ਵਿੱਚ ਬਹੁਤ ਕੰਮ ਕੀਤਾ, ਬਹੁਤ ਸਾਰੇ ਐਜੂਕੇਸ਼ਨਲ ਇੰਸਟੀਟਿਊਸ਼ਨ ਖੋਲ੍ਹੇ। ਬੜੀ ਵੱਡੀ ਸੇਵਾ ਹੁੰਦੀ ਹੈ ਚੀਫ ਖਾਲਸਾ ਦੀਵਾਨ ਵੱਲੋਂ ਭਾਈ ਵੀਰ ਸਿੰਘ ਜੀ ਦੇ ਨਾਲ, ਉਹਨਾਂ ਦੀ ਪਿਆਰ, ਉਹਨਾਂ ਦੀ ਅਸੀਸ ਦੇ ਨਾਲ, ਔਰ ਫਿਰ ਉਸ ਤੋਂ ਵੀ ਇੱਕ ਹੋਰ ਮਹਾਂਪੁਰਖਾਂ ਦੀ ਇਹਨਾਂ ਤੋਂ ਤੇ ਅਸੀਸ ਸੀ, ਤੁਸੀਂ ਸਾਰੇ ਉਹਨਾਂ ਤੋਂ ਭਲੀ ਭਾਂਤ ਜਾਣੂ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ, ਸੰਤ ਬਾਬਾ ਅਤਰ ਸਿੰਘ ਜੀ, ਉਹਨਾਂ ਦਾ ਵੀ ਸੰਗ ਇਹਨਾਂ ਨੂੰ ਪ੍ਰਾਪਤ ਸੀ। ਫਿਰ ਇਹਨਾਂ ਨੇ ਕਿੱਥੇ ਕਿੱਥੇ ਜਾ ਕੇ ਪ੍ਰਚਾਰ ਨਹੀਂ ਕੀਤਾ ਸਿੱਖੀ ਦਾ। ਹੁਣ ਤਾਂ ਅਸੀਂ ਬੜੇ ਸੁਖਾਵੇਂ ਮਾਹੌਲ ਵਿੱਚ ਹਾਂ, ਗੁਰਦੁਆਰਾ ਬਹੁਤ ਸਾਰੀਆਂ ਇੰਸਟੀਟਿਊਸ਼ਨਸ ਬਣੀਆਂ ਹੋਈਆਂ ਨੇ। ਤੋ ਇਹਨਾਂ ਲੋਕਾਂ ਨੇ ਪਾਕਿਸਤਾਨ ਔਰ ਸਾਰੇ ਉਸ ਜਿਹੜਾ ਏਰੀਆ ਸੀ ਉਹਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ, ਸਿੱਖੀ ਦਾ ਪਰਚਮ ਬੁਲੰਦ ਕੀਤਾ। ਫਾਰੂਕਾ ਵਿਖੇ ਖਾਲਸਾ ਸਕੂਲ ਬਣਾਇਆ, ਉਹਦੀ ਬ੍ਰਾਂਚ ਅੰਬਾਲਾ ਕੈਂਟ ਵਿੱਚ ਵੀ ਇੱਕ ਫਾਰੂਕਾ ਖਾਲਸਾ ਸਕੂਲ ਹੈ, ਹੁਣ ਵੀ ਚੱਲ ਰਿਹਾ। ਐਸੇ ਮਹਾਂਪੁਰਖ ਸੀ ਜਿਨ੍ਹਾਂ ਨੇ, ਔਰ ਫਿਰ ਹਰ ਜਿਹੜਾ ਵੀ ਮੋਰਚਾ ਲੱਗਣਾ ਉਹਦੇ ਵਿੱਚ ਵੀ ਜਾਂਦੇ ਹੁੰਦੇ ਸੀ। ਨਨਕਾਣਾ ਸਾਹਿਬ ਦੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਮੋਰਚਾ ਲੱਗਿਆ ਅਤੇ ਉਸ ਵਿੱਚ ਇਹ ਕਿਤੇ ਕੀਰਤਨ ਕਰ ਰਹੇ ਸੀ, ਉਹਨਾਂ ਨੂੰ ਪਤਾ ਲੱਗਿਆ ਕਿ ਸਿੰਘਾਂ ਦੇ ਉੱਤੇ ਸਿੰਘ ਚਲੇ, ਸਿੰਘ ਜਾ ਰਹੇ ਨੇ ਲਛਮਣ ਸਿੰਘ ਜੀ ਦੀ ਅਗਵਾਈ ਵਿੱਚ, ਔਰ ਕਿਹੜਾ ਸ਼ਬਦ ਗਾਉਂਦੇ ਜਾ ਰਹੇ ਨੇ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਔਰ ਉਹੀ ਹੋਇਆ, ਉੱਥੇ ਨਰੈਣੂ ਮਹੰਤ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਔਰ ਸੰਗਤਾਂ ਨੂੰ, ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਸਿੰਘਾਂ ਨੂੰ ਹੀ ਸ਼ਹੀਦ ਨਹੀਂ ਕੀਤਾ, ਉੱਥੇ ਗੋਲੀਬਾਰੀ ਹੋਈ, ਗੋਲੀ ਚੱਲੀ, ਔਰ ਸਤਿਗੁਰਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਦੇਹ ਦੇ ਵਿੱਚ ਵੀ ਗੋਲੀਆਂ ਲੱਗ ਗਈਆਂ। ਜਦੋਂ ਉਸ ਤੋਂ ਬਾਅਦ ਸਾਰਿਆਂ ਨੇ ਉੱਥੇ ਜਾ ਕੇ ਫਿਰ ਜਿਹੜੇ ਦਰਵਾਜ਼ੇ ਸੀ ਖੋਲ੍ਹੇ, ਔਰ ਜਿਹੜਾ ਜਨਮ ਸਥਾਨ ਹੈ ਉਸ ਸਥਾਨ ਦੀ ਜਿਹੜੀ ਬੀੜ ਸੀ ਉਹਨਾਂ ਨੂੰ ਜਾ ਕੇ ਵੇਖਿਆ ਅਤੇ ਉਸਦਾ ਜਿਹੜਾ ਹੈ ਉਹਦੇ ਅੰਗਾਂ ਦੇ ਵਿੱਚ ਗੋਲੀਆਂ ਸੀ। ਔਰ ਸਭ ਤੋਂ ਪਹਿਲਾਂ ਅੱਗੇ ਕੌਣ ਸੀ, ਭਾਈ ਸਾਹਿਬ ਭਾਈ ਹੀਰਾ ਸਿੰਘ ਜੀ, ਔਰ ਇਹਨਾਂ ਨੇ ਜਾ ਕੇ ਫਿਰ ਉਸ ਬੀੜ ਦਾ ਪ੍ਰਕਾਸ਼ ਕੀਤਾ ਔਰ ਉਹਨਾਂ ਦੇ ਨੇਤਰਾਂ ਦੇ ਵਿੱਚੋਂ ਜਲ ਵਹਿ ਰਿਹਾ ਸੀ ਔਰ ਉਹ ਕੁਰਲਾ ਰਹੇ ਸੀ ਕਿ ਮੇਰੇ ਸਤਿਗੁਰਾਂ ਦੇ ਦੇਹ ਦੇ ਵਿੱਚ ਇਸ ਸਾਕੇ ਕਾਰਨ ਗੋਲੀਆਂ ਲੱਗੀਆਂ ਨੇ। ਔਰ ਫਿਰ ਜਦੋਂ ਪ੍ਰਕਾਸ਼ ਕੀਤਾ ਤਾਂ ਉੱਥੇ ਪ੍ਰਕਾਸ਼ ਮੇਰੀ 78-77 ਦੇ ਵਿੱਚ ਪਟਿਆਲਾ ਵਿੱਚ ਇੱਕ ਨਨਕਾਣਾ ਸਾਹਿਬ ਦੇ ਸਾਕੇ ਦੀ ਯਾਦ ਮਨਾਈ ਗਈ ਸਿਮਰਤੀ, ਅਤੇ ਉੱਥੇ ਮੈਨੂੰ ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਨੇ ਕਿਹਾ ਕਿ ਤੁਸੀਂ ਆਹ ਸ਼ਬਦ ਜ਼ਰੂਰ ਗਾਓ। ਉਹ ਸ਼ਬਦ ਕੀ ਸੀ, ਹੁਕਮਨਾਮਾ ਆਇਆ ਸੀ ਰਾਗ ਸੂਹੀ ਬਾਣੀ ਸ਼ੇਖ ਫਰੀਦ ਜੀ ਕੀ, ਇੱਕ ਉਹ ਓਅੰਕਾਰ ਸਤਿਗੁਰ ਪ੍ਰਸਾਦ ਤਪ ਤਪ ਲੋਹੇ ਲੋਹੇ ਹਾਥ ਮਰੋਰੋਂ ਬਾਵਲ ਹੋਈ
ਸੌ ਸਹਲੋਰੋਂ ਇਹ ਹੁਕਮ ਆਇਆ ਸੀ ਔਰ ਭਾਈ ਸਾਹਿਬ ਨੇ ਭਾਈ ਹੀਰਾ ਸਿੰਘ ਜੀ ਨੇ ਉਹ ਹੁਕਮ ਲਿਆ ਸੀ। ਆਪਾਂ ਕਿਸੇ ਤਰ੍ਹਾਂ ਵੀ ਬਾਣੀ ਨਾਲ ਜੁੜ ਜਾਈਏ, ਬਜ਼ੁਰਗਾਂ ਨੂੰ ਵੀ ਯਾਦ ਕਰੀਏ, ਭਾਈ ਹੀਰਾ ਸਿੰਘ ਜੀ ਨੂੰ ਵੀ ਯਾਦ ਕਰੀਏ, ਨਨਕਾਣਾ ਸਾਹਿਬ ਦੇ ਸਾਕੇ ਨੂੰ ਵੀ ਯਾਦ ਕਰੀਏ ਔਰ ਕਿਸ ਤਰ੍ਹਾਂ ਸਿੰਘਾਂ ਨੇ ਇੰਨੀਆਂ ਮੁਸ਼ਕਤਾਂ ਤੋਂ ਬਾਅਦ ਗੁਰਦੁਆਰਿਆਂ ਨੂੰ ਉਹਨਾਂ ਮਹੰਤਾਂ ਦੇ ਕੋਲੋਂ ਆਜ਼ਾਦ ਕਰਵਾਇਆ ਔਰ ਸਾਨੂੰ ਇੱਕ ਸੁਖਾਵਾਂ ਮਾਹੌਲ ਦਿੱਤਾ ਸਾਰੇ ਪੰਥ ਨੂੰ। ਇਹਦੇ ਪਿੱਛੇ ਪੰਥ ਦੀਆਂ ਬਹੁਤ ਵੱਡੀਆਂ ਘਾਲਣਾਂ ਨੇ। ਤੋ ਸਾਰਿਆਂ ਦੇ ਨਾਮ ਦਾ ਇੱਕ ਜੈਕਾਰਾ ਕਿ ਐਡੇ ਵੱਡੇ ਮਹਾਂਪੁਰਖ ਨੇ ਜਿਨ੍ਹਾਂ ਕਰਕੇ ਅਸੀਂ ਅੱਜ ਅਸੀਂ ਇੱਥੇ ਬੜੇ ਆਸਾਨੀ ਦੇ ਨਾਲ ਸਿੱਖੀ ਦੇ ਔਰ ਗੁਰਮਤਿ ਦੇ ਮਾਹੌਲ ਵਿੱਚ ਬੈਠੇ ਹਾਂ। ਸੋ ਉਹਨਾਂ ਨੂੰ ਸਾਡੀ ਸਿਮਰਤੀ ਵੀ, ਉਹਨਾਂ ਨੂੰ ਸਾਡੀ ਉਹਨਾਂ ਦੇ ਚਰਣਾਂ ਦੇ ਵਿੱਚ ਸਾਡੀ ਵੰਦਨਾ ਵੀ ਹੈ ਔਰ ਉਹਨਾਂ ਦੇ ਲਈ ਅਰਦਾਸ ਵੀ ਹੈ। ਔਰ ਹਮੇਸ਼ਾ ਆਪਣੇ ਬੱਚਿਆਂ ਨੂੰ ਹਿਸਟਰੀ ਇਹ ਜ਼ਰੂਰ ਯਾਦ ਕਰਾਓ। ਜੇ ਮੇਰੇ ਮਨ ਦੇ ਵਿੱਚ ਜਦੋਂ ਮੈਂ ਯੰਗ ਸੀ ਅਤੇ 77 ਵਿੱਚ ਕੀਰਤਨ ਇਸੇ ਤਰ੍ਹਾਂ ਹੀ ਆ, ਕੰਪੀਟੀਸ਼ਨਸ ਤੋਂ ਹੀ ਸ਼ੁਰੂ ਹੋਏ ਹੋਏ ਹਾਂ ਅਸੀਂ ਵੀ। ਬੇਸ਼ੱਕ ਕੀਰਤਨੀਆਂ ਦੇ ਬੇਟੇ ਹਾਂ, ਉਹਨਾਂ ਦੇ ਕੋਲੋਂ ਸਾਰੇ ਬਜ਼ੁਰਗਾਂ ਦੀ ਅਸੀਸ ਹੈ, ਪਰ ਉਤਸ਼ਾਹ ਤਾਂ ਇੱਥੋਂ ਹੀ ਮਿਲਦਾ ਅਤੇ ਉਹ ਅੱਜ ਤੱਕ ਉਹ ਸਾਰੀ ਕੰਪੋਜੀਸ਼ਨ ਵੀ ਮੈਨੂੰ ਯਾਦ ਹੈ ਅਤੇ ਉਹ ਸਾਰਾ ਸੀਨ ਵੀ ਮੈਨੂੰ ਯਾਦ ਹੈ ਬਚਪਨ ਦੇ ਵਿੱਚ ਕਿਸ ਤਰ੍ਹਾਂ। ਇੱਕ ਬੜੀ ਵੱਡੀ ਸਾਰੀ ਭਾਈ ਸਾਹਿਬ ਹੀਰਾ ਸਿੰਘ ਜੀ ਦੀ ਫੋਟੋ ਪਿੱਛੇ ਫਲੈਕਸ ਦੇ ਉੱਪਰ ਲਗਾਈ ਹੋਈ ਸੀ ਅਤੇ ਉਹਦੇ ਅੱਗੇ ਬੈਠਾ ਮੈਂ ਗਾਇਨ ਕਰ ਰਿਹਾ ਸੀ। ਉਹ ਪ੍ਰਕਾਸ਼ ਦੀ ਫੋਟੋ ਇਹਦੇ ਵਿੱਚ ਅਜੇ ਵੀ ਹੈ ਜਦੋਂ ਭਾਈ ਸਾਹਿਬ ਉਸ ਦੇ ਵਿੱਚੋਂ ਲੈ ਰਹੇ ਨੇ। ਸੋ ਇਹ ਸਾਰਾ ਕੁਝ ਜੋ ਹੈ ਸਾਡਾ ਇਤਿਹਾਸ ਹੈ ਜਕਾਰਾ।

ਕਿਉਂ ਵਧਾਈ? ਉਦੋਂ ਤੋਂ ਲੈ ਕੇ ਸਾਡੇ ਜੀਵਨ ਦੀ ਲੈ ਬਹੁਤ ਵੱਧ ਚੁੱਕੀ ਆ। ਉਦੋਂ ਬਹੁਤ ਥਾਂ ਵਿੱਚ ਗਾਉਂਦੇ ਹੁੰਦੇ ਸੀ, ਹੁਣ ਵੱਧ ਚੜ ਕੇ ਗਾਉਣ ਦੀ। ਔਰ ਹੁਣ ਤੁਸੀਂ ਤਾਂ ਦੇਖਦੇ ਹੋ ਨਾ ਕਿੰਨੀ ਬੀਟ ਪ੍ਰਧਾਨ ਕੀਰਤਨ ਹੋ ਰਿਹਾ, ਕਿੰਨੇ ਸਾਡੇ ਤਾਲ ਗੁੰਮ ਹੋ ਗਏ। ਹੁਣ ਤਾਂ ਦੁੱਗਣ ਵਿੱਚ ਹੀ ਸਾਰੇ ਕੈਰਵੇ ਵਿੱਚ ਗਾਇਨ ਕਿੰਨਾ ਅੱਛਾ ਹੋ ਰਿਹਾ, ਕਿੰਨਾ ਸੁਰੀਲਾ ਮਧੁਰ ਗਾਇਨ ਹੋ ਰਿਹਾ। ਅਤੇ ਉਸ ਵੇਲੇ ਜਿਹੜੀ ਲੈਅ 'ਚ ਮੈਂ ਗਾਇਆ ਉਸ 'ਚ ਸਿੱਖਿਆ ਸੀ, ਪਰ ਹੁਣ ਫਾਸਟ

ਉਹਦੇ ਵਿੱਚ ਕੋਈ ਕੋਈ ਵੀ ਐਸੀ ਕਲਾ ਨਹੀਂ, ਇਹ ਸਭ ਗੁਰੂ ਦੀ ਕਲਾ ਹੈ। ਔਰ ਗੁਰੂ ਆਪਣੇ ਸੰਗ ਜਦੋਂ ਸ਼ਬਦ ਦੀ ਅਸੀਂ ਉਂਗਲੀ ਫੜ ਲੈਂਦੇ ਹਾਂ ਨਾ, ਫਿਰ ਆਪਣੇ ਆਪ ਹੀ ਗੁਰੂ ਪਾਤਸ਼ਾਹ ਆਪਣੇ ਰੰਗ ਦੇ ਵਿੱਚ ਸਾਨੂੰ ਰੰਗ ਲੈਂਦੇ ਨੇ। ਔਰ ਫਿਰ ਸ਼ਬਦ ਦੀਆਂ ਪਰਤ ਦਰ ਪਰਤ, ਸ਼ਬਦ ਨਾਲ ਹੀ ਸ਼ਬਦ ਦੀਆਂ ਗੰਢਾਂ ਖੁੱਲਦੀਆਂ ਜਾਂਦੀਆਂ ਨੇ। ਆਓ ਰਾਗ ਮਲਹਾਰ ਦੇ ਵਿੱਚ ਇੱਕ ਪੜਤਾਲ ਗਾ ਕੇ ਅਸੀਂ ਤੁਹਾਡੇ ਤੋਂ ਆਸਟ੍ਰੇਲੀਆ ਦੀ ਇਸ ਫੇਰੀ ਦੀ ਇਸ ਗੁਰੂ ਘਰ ਵਿੱਚ ਆਖਰੀ ਜਿਹੜਾ ਸ਼ਬਦ ਗਾਇਨ ਕਰ ਰਹੇ ਹਾਂ ਅਸੀਂ ਆਗਿਆ ਲਵਾਂਗੇ। ਪੜਤਾਲ ਹੈ ਪ੍ਰਿਯ ਕੀ ਸੋਭ ਸੁਹਾਵਨੀ ਨੀਕੀ, ਹਾ ਹਾ ਹੂ ਹੂ ਗੰਧਰਵ ਅਪਸਰਾ ਆਨੰਦ ਮੰਗਲ ਰਸ ਰਸ ਗਾਵਨੀ ਨੀਕੀ। ਇੱਕ ਪ੍ਰੋਗਰਾਮ ਵੀ ਅਸੀਂ ਸ਼ੁਰੂ ਕੀਤਾ ਗਾਵਨੀ, ਜਿਹਦੇ ਵਿੱਚ ਬੀਬੀਆਂ ਕੀਰਤਨ ਕਰਦੀਆਂ ਨੇ, ਸਭ ਨੂੰ ਪਤਾ ਨਾ ਉਸਦਾ, ਤਾਂ ਉਹ ਇਸ ਪੜਤਾਲ ਦੇ ਇਸ ਸ਼ਬਦ ਤੋਂ ਗਾਵਨੀ ਨਾਮ ਉਸਦਾ ਰੱਖਿਆ ਗਿਆ। ਔਰ ਮੈਨੂੰ ਬੜੀ ਖੁਸ਼ੀ ਹੈ, ਇੱਥੇ ਵੀ ਅਸੀਂ ਚਾਹਾਂਗੇ ਕਿ ਤੁਸੀਂ ਆਹ ਬੀਬੀਆਂ ਬੈਠੀਆਂ ਨੇ ਇਹ ਆਪਣਾ ਸਟੇਜ ਦੇ ਉੱਪਰ ਜਿਹੜਾ ਹੈ ਇਹਨਾਂ ਨੂੰ ਸਪੇਸ ਦਿਓ, ਤਾਂ ਕਿ ਇਹ ਵੀ ਗੱਜ ਕੇ ਪੂਰਨ ਸ਼ਾਨੋ ਸ਼ੌਕਤ ਨਾਲ ਕੀਰਤਨ ਕਰ ਸਕਣ। ਔਰ ਇਹ ਦੇਖਦੇ ਹਾਂ ਜੇ ਇਕੱਠੀਆਂ ਬੈਠ ਜਾਣਗੀਆਂ ਤਾਂ ਇਹਨਾਂ ਦਾ ਜਲਦੀ ਪ੍ਰੋਗਰਾਮ ਹੋ ਜਾਏਗਾ, ਸੋ ਇਹਨਾਂ ਸਾਰਿਆਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ। ਔਰ ਇਹ ਜੋ ਸਾਡੇ ਵਰਗੇ ਕੀਰਤਨ ਕਰਦੇ ਨੇ, ਅਸੀਂ ਚਾਹੁੰਦੇ ਹਾਂ ਕਿ ਇਹ ਹੁਣ ਸਾਨੂੰ ਰਿਪਲੇਸ ਕਰਨ, ਔਰ ਵੱਧ ਤੋਂ ਵੱਧ ਇਹ ਗੁਰਮਤਿ ਸੰਗੀਤ ਦੇ ਅਨੁਸਾਰ ਹੀ ਹੋ ਕੇ ਕੀਰਤਨ ਕਰਨ ਸਾਡੀਆਂ ਬੀਬੀਆਂ। ਇੱਕ ਗੱਲ ਸਮਝ ਲਓ ਕਿ ਅਗਰ ਸਾਡੀਆਂ ਭੈਣਾਂ ਨੇ, ਸਾਡੀਆਂ ਬੱਚੀਆਂ ਨੇ, ਸਾਡੀਆਂ ਬੀਬੀਆਂ ਨੇ ਕੀਰਤਨ ਕਰ ਲਿਆ ਤਾਂ ਸਾਡੀਆਂ 3-4 ਪੀੜ੍ਹੀਆਂ ਤਾਂ ਵੈਸੇ ਹੀ ਸੌਰ ਗਈਆਂ, ਇਹ ਆਪ ਕੀਰਤਨ ਕਰਨਗੀਆਂ। ਜਿਸ ਘਰ ਜਾਣਗੀਆਂ ਉਸ ਘਰ ਵਿੱਚ ਕੀਰਤਨ ਦੀ ਧੁਨੀ ਗੂੰਜੇਗੀ। ਅੱਗੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਕੀਰਤਨ ਦੀ ਦਾਤ ਘਰੋਂ ਹੀ ਮਿਲ ਜਾਣੀ ਹੈ, ਮਾਤਾ ਕੋਲੋਂ ਹੀ ਮਿਲ ਜਾਣੀ ਹੈ। ਔਰ ਫਿਰ ਇਹ ਸਾਰਾ ਪ੍ਰਵਾਹ ਇਸ ਤਰ੍ਹਾਂ ਚੱਲਦਾ ਰਹੇਗਾ, ਇਹੀ ਭਾਵਨਾ ਹੈ ਉਸ ਪ੍ਰੋਗਰਾਮ ਦੀ ਵੀ। ਸੋ ਆਓ ਪ੍ਰਿਯ ਕੀ ਸੋਭ ਸੁਹਾਵਨੀ ਨੀ ਕੀ, ਇਹ ਧਮਾਰ ਤਾਲ ਦੇ ਵਿੱਚ ਹੈ ਔਰ ਇਹਦਾ ਸੰਮ ਨੀਕੀ 'ਤੇ ਹੈ, ਬੜਾ ਇੰਟਰਸਟਿੰਗ ਸੰਮ ਹੈ। ਆਓ

ਹੁਣ 27 ਵਿੱਚ ਕਿਉਂ ਪ੍ਰਵੇਸ਼ ਨਹੀਂ ਕੀਤਾ, ਕੀ ਕਾਰਨ ਹੈ? ਉੱਥੇ ਅੰਕ ਨਹੀਂ ਹੈ। ਕਟਕਟ ਲਾਲ ਨੀ ਛਾਵਨੀ ਨਿੱਕੀ ਤੋਂ ਬਾਅਦ ਨਾਲ ਹੀ ਅੱਗੇ ਤੁੱਕ ਹੈ। ਅਗਰ ਉੱਥੇ ਅੰਕ ਹੁੰਦਾ ਤਾਂ ਫਿਰ ਉਹ ਅੰਤਰਾ ਬਣ ਜਾਣਾ ਸੀ।

ਸੋ ਆਪ ਜੀ ਸਾਨੂੰ ਸੀਸ ਦਿਓ, ਆਗਿਆ ਦਿਓ। ਮਨ ਤਾਂ ਨਹੀਂ ਕਰ ਰਿਹਾ ਕਿ ਅਸੀਂ ਕੀਰਤਨ ਬੰਦ ਕਰੀਏ, ਤੁਸੀਂ ਇੰਨਾ ਪਿਆਰ ਨਾਲ ਸੁਣ ਰਹੇ ਹੋ, ਪਰ ਸਮੇਂ ਦੀ ਵੀ ਕੋਈ ਸੀਮਾ ਹੈ। ਔਰ ਫਿਰ ਆਸ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਹੀ ਸਾਨੂੰ ਆਪਣੇ ਪਿਆਰ ਨਾਲ ਸਾਨੂੰ ਤਾਂ ਨਵਾਜੋਗੇ ਹੀ, ਪਰ ਜਿਹੜੇ ਗੁਰਮਤਿ ਸੰਗੀਤ ਦੇ ਅਨੁਸਾਰ ਹੀ ਹੋ ਕੇ ਕੀਰਤਨ ਕਰਦੇ ਨੇ, ਉਹਨਾਂ ਸਾਰਿਆਂ ਨੂੰ ਆਪਣੇ ਪਿਆਰ ਨਾਲ ਤੁਸੀਂ ਲਬਰੇਜ਼ ਕਰੋਗੇ, ਉਹਨਾਂ ਦਾ ਸਤਿਕਾਰ ਕਰੋਗੇ। ਔਰ ਜੋ ਚਾਵਲਾ ਸਾਹਿਬ ਨੇ, ਮੇਰੇ ਵੀਰ ਭਾਈ ਗੁਰਜੀਤ ਸਿੰਘ ਜੀ ਨੇ, ਇਹਨਾਂ ਨੇ ਜੋ ਪ੍ਰੋਗਰਾਮ ਇਹ ਸ਼ੁਰੂ ਕੀਤਾ ਹੈ, ਇਸ ਨੂੰ ਹੋਰ ਜ਼ਿਆਦਾ ਤੁਸੀਂ ਸਪੋਰਟ ਕਰੋ ਤਾਂ ਕਿ ਇਹ ਹੋਰ ਗੱਜ ਵੱਜ ਕੇ ਤੁਹਾਡੀ ਅਗਲੀ ਜਨਰੇਸ਼ਨ ਨੂੰ ਗੁਰਮਤਿ ਸੰਗੀਤ ਨਾਲ, ਕੀਰਤਨ ਨਾਲ ਸਦਾ ਸਦਾ ਲਈ ਜੋੜ ਸਕਣ। ਬਹੁਤ ਸਪੋਰਟ ਦੀ ਜ਼ਰੂਰਤ ਹੁੰਦੀ ਹੈ ਸਾਰੇ, ਕਿਉਂਕਿ ਅੱਛੇ ਕੰਮ ਕਰਨਾ ਇਹ ਐਸਾ ਕੰਮ ਹੈ ਜਿਹੜਾ ਹਨੇਰੀ ਦੇ ਵਿੱਚ ਦੀਵਾ ਬਾਲਣ ਵਾਲੀ ਗੱਲ ਹੈ, ਕਿਉਂਕਿ ਅਪੋਜ਼ਿਟ ਵਿੰਡ ਚੱਲਣਾ ਬਹੁਤ ਮੁਸ਼ਕਿਲ ਹੁੰਦਾ। ਸੋ ਅਗਰ ਇਹ ਲੋਕ ਚੱਲ ਰਹੇ ਨੇ ਤਾਂ ਇਹਨਾਂ ਨੂੰ ਉਤਸ਼ਾਹਿਤ ਕਰਨਾ ਹੈ, ਅਸੀਂ ਇਹਨਾਂ ਨੂੰ ਬਲ ਦੇਣਾ। ਸਤਿਗੁਰੂ ਵੀ ਇਹਨਾਂ ਨੂੰ, ਸਾਡੀ ਅਰਦਾਸ ਹੈ ਸਤਿਗੁਰੂ ਇਹਨਾਂ ਨੂੰ ਸ਼ਕਤੀ ਪ੍ਰਦਾਨ ਕਰਨ, ਬਲ ਬੁੱਧੀ ਸਮਰੱਥਾ ਪ੍ਰਦਾਨ ਕਰਨ, ਸਾਡੀਆਂ ਭੁੱਲਾਂ ਨਾ ਚਿਤਾਰਨਾ। ਇੱਥੇ ਵਿਚਰਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ, ਕੋਈ ਵੱਧ ਘੱਟ ਅੱਖਰ ਬੋਲਿਆ ਜਾਂਦਾ, ਸ਼ਬਦ ਬੋਲਿਆ ਜਾਂਦਾ। ਸੋ ਆਪ ਸਭ ਨੇ ਸਾਨੂੰ ਖਿਮਾ ਕਰਨਾ ਔਰ ਆਪਣਾ ਪਿਆਰ ਇਸੇ ਤਰ੍ਹਾਂ ਹੀ ਬਣਾਈ ਰੱਖਣਾ।

ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉਚੇਤ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ।

ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਂਤਰ ਕੇ ਬੋਲੋ ਜੀ ਪੰਜਾਂ ਪਿਆਰਿਆਂ।

ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ।

ਜੋ ਸੰਗਤੀ ਰੂਪ ਦੇ ਵਿੱਚ ਗੁਰਮੁਖਾਂ ਵੱਲੋਂ ਮਿਲ ਕਰਕੇ ਪਿਛਲੇ 6 ਦਿਨਾਂ ਤੋਂ ਉੱਦਮ ਉਪਰਾਲੇ ਕੀਤੇ ਗਏ ਸਤਿਗੁਰੂ ਕਿਰਪਾਲਤਾ ਕਲਨੀ ਅਗਾਂਹ ਵਾਸਤੇ ਸਫਲਤਾ ਬਖਸ਼ਿਸ਼ ਕਰਨੀ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ ਸਤਿਗੁਰੂ ਜੀ ਓ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰ ਘਰ ਦੇ ਸੇਵਕ ਵਿਜੇ ਕੁਮਾਰ ਬੀਬੀ ਸੁਨੀਤਾ ਕੁਮਾਰੀ ਪਰਿਵਾਰ ਵੱਲੋਂ ਆਪਣੇ ਸਪੁੱਤਰ ਰੋਹਿਤ ਕੁਮਾਰ ਦੇ ਵਿਆਹ ਕਾਰਜਾਂ ਮੁੱਖ ਰੱਖਦਿਆਂ ਦੂਸਰਾ ਪਰਿਵਾਰ ਮੁਕੇਸ਼ ਡਵਾਨੀ ਬੀਬੀ ਮਾਇਆ ਡਵਾਨੀ ਜੀ ਦੀ ਬੇਟੀ ਅੰਜਲੀ ਡਵਾਨੀ ਦੋਹਾਂ ਦੇ ਵਿਆਹ ਕਾਰਜਾਂ ਮੁੱਖ ਰੱਖਦਿਆਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਆਪ ਜੀ ਦੇ ਅਸਥਾਨਾਂ 'ਤੇ ਆਈ ਸੰਗਤ ਵਾਸਤੇ ਲੰਗਰ ਪ੍ਰਸ਼ਾਦ ਦੀ ਸੇਵਾ ਪ੍ਰਾਪਤ ਕੀਤੀ ਸਤਿਗੁਰੂ ਕਿਰਪਾਲਤਾ ਕਰਨੀ ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਸਤਿਗੁਰੂ ਦੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਗੁਰਸਿੱਖੀ ਸਿਦਕ ਬਖਸ਼ਣਾ ਚੜ੍ਹਦੀਆਂ ਕਲਾ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਸੇਵਕਾਂ ਨੂੰ ਚੜ੍ਹਦੀ ਕਲਾ ਨਾਮਦਾਨ ਇਸ਼ਨਾਨ ਬਖਸ਼ਿਸ਼ ਕਰਨਾ ਸਤਿਗੁਰੂ ਜੀ ਆਪ ਜੀ ਕਰੋ ਕਿਰਪਾਲਤਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਆਪ ਜੀ ਦੇ ਦਰ ਘਰ ਦੇ ਲੰਗਰਾਂ ਦੇ ਸਮੂਹ ਸੇਵਾਦਾਰ ਵੱਲੋਂ ਵੀਰਾਂ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਗੁਰਸਿੱਖਾਂ ਦੀਆਂ ਸੇਵਾਵਾਂ ਹੋਈਆਂ ਪਾਤਸ਼ਾਹ ਜੀਵਨ ਸਫਲ ਕਰਨੇ ਕਰੋ ਕਿਰਪਾ ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ

ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀਂ ਆਪੇ ਤਰਸ ਪਇਓਈ ਤਰਸ ਪਇਆ ਮਿਹਰਾਮ ਤੋਂ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਜਨਮ ਮਰਨ ਦੁਖ ਜਾਇ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਹਿਬ ਸਿੰਘ ਜੀ ਉਹ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੁਣਾ ਆਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਕੀਰਤਨੀਏ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ, ਉਹਨਾਂ ਦੇ ਜਥੇ ਪਾਸੋਂ ਆਪ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ, ਜਿਨ੍ਹਾਂ ਦੇ ਸਿੱਖ ਕੌਮ ਲਈ ਉਹਨਾਂ ਦੀਆਂ ਮੁੱਖ ਦੇਣਾ ਇਹ ਨੇ

ਕਿ ਗੁਰਬਾਣੀ ਕੀਰਤਨ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਅਸਲ ਰਾਗ ਪਰੰਪਰਾ ਅਨੁਸਾਰ ਗਾਉਣ ਅਤੇ ਸਿਖਾਉਣ ਲਈ ਮਹੱਤਵਪੂਰਨ ਯੋਗਦਾਨ ਦਿੱਤਾ। ਜਿਨ੍ਹਾਂ ਨੇ ਗੁਰਮਤਿ ਸੰਗੀਤ ਨੂੰ ਯੂਨੀਵਰਸਿਟੀ ਪੱਧਰ 'ਤੇ ਇੱਕ ਵਿੱਦਿਅਕ ਵਿਸ਼ੇ ਵਜੋਂ ਸਥਾਪਿਤ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ। ਗੁਰਮਤਿ ਸੰਗੀਤ ਚੇਅਰ ਅਤੇ ਗੁਰਮਤਿ ਸੰਗੀਤ ਵਿਭਾਗ ਦੀ ਸਥਾਪਨਾ ਵਿੱਚ ਅਹਿਮ ਯੋਗਦਾਨ ਦਿੱਤਾ। 31 ਮੁੱਖ ਰਾਗਾਂ ਅਤੇ ਰਾਗ ਰੂਪਾਂ ਦੀ ਖੋਜ, ਰਿਕਾਰਡਿੰਗ ਅਤੇ ਦਸਤਾਵੇਜ਼ੀਕਰਨ ਕਰਕੇ ਵਿਦਿਆਰਥੀਆਂ ਅਤੇ ਸੰਗਤ ਲਈ ਵੱਡਾ ਖਜ਼ਾਨਾ ਤਿਆਰ ਕੀਤਾ। ਜਿਨ੍ਹਾਂ ਨੇ ਰਵਾਇਤੀ ਸਿੱਖ ਸਾਜ਼ਾਂ ਜਿਵੇਂ ਕਿ ਰਬਾਬ, ਸਰੰਦਾ, ਤਾਊਸ ਅਤੇ ਦਿਲਰੁਬਾ ਨੂੰ ਮੁੜ ਪ੍ਰਚਲਿਤ ਕਰਨ ਦੇ ਲਈ ਲਗਾਤਾਰ ਯਤਨ ਕੀਤੇ ਨੇ। ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ ਉਹਨਾਂ ਦੇ ਪਰਾਲਿਆਂ ਦੇ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਪਾਵਨ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ 33 ਸਾਜ਼ਾਂ ਦੇ ਨਾਲ ਕੀਰਤਨ ਦੀ ਪਰੰਪਰਾ ਨੂੰ ਮੁੜ ਉਤਸ਼ਾਹ ਮਿਲਿਆ ਅਤੇ ਗੁਰਮਤਿ ਸੰਗੀਤ, ਪੰਜਾਬੀ ਲੋਕ ਸੰਗੀਤ ਅਤੇ ਸਿੱਖ ਸੰਗੀਤ ਵਿਗਿਆਨ ਉੱਤੇ ਕਈ ਕਿਤਾਬਾਂ ਅਤੇ ਖੋਜ ਪੱਤਰ ਲਿਖੇ ਜੋ ਅੱਜ ਵੀ ਖੋਜਕਾਰਾਂ ਅਤੇ ਰਾਗੀ ਸਿੰਘਾਂ ਦੇ ਲਈ ਮਹੱਤਵਪੂਰਨ ਸੰਦਰਭ ਹੈ। ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ, ਸਭ ਤੋਂ ਵੱਡੀ ਦੇਣ ਇਹ ਹੈ, ਉਹਨਾਂ ਨੇ ਗੁਰਮਤਿ ਸੰਗੀਤ ਦੀ ਅਸਲ ਰਾਗੀ ਪਰੰਪਰਾ ਨੂੰ ਖੋਜਿਆ ਅਤੇ ਸੰਭਾਲਿਆ, ਸਿਖਾਇਆ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਇਆ। ਇਸ ਕਾਰਨ ਉਹ ਆਧੁਨਿਕ ਸਮੇਂ ਦੇ ਪ੍ਰਮੁੱਖ ਗੁਰਮਤਿ ਸੰਗੀਤ ਵਿਦਵਾਨਾਂ ਵਿੱਚ ਗਿਣੇ ਜਾਂਦੇ ਨੇ। ਇਹਨਾਂ ਪਾਸੋਂ ਆਪ ਸੰਗਤਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵ ਕੀਤਾ ਹੈ। ਸੋ ਮੈਂ ਸਾਰੀਆਂ ਸੰਗਤਾਂ ਵੱਲੋਂ, ਆਸਟ੍ਰੇਲੀਅਨ ਸਿੱਖਿਆ ਸ਼ਿਸ਼ਤ ਵੱਲੋਂ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਆਪ ਸੰਗਤਾਂ ਨੂੰ ਲਗਾਤਾਰ ਸੈਚਰਡੇ ਅਤੇ ਮੰਡੇ ਅਤੇ ਅੱਜ ਦੇ ਦੀਵਾਨ ਦੇ ਵਿੱਚ ਆਪ ਸੰਗਤਾਂ ਨੂੰ ਨਿਹਾਲ ਕੀਤਾ ਹੈ। ਸਾਰੀਆਂ ਸੰਗਤਾਂ ਵੱਲੋਂ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰਾਂ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ ਉਹਨਾਂ ਦੇ ਜਥੇ ਨੂੰ ਅਤੇ ਸਤਿਕਾਰਯੋਗ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ ਅਤੇ ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਭਾਈ ਸਾਹਿਬਾ ਰਵਿੰਦਰ ਸਿੰਘ ਜੀ, ਭਾਈ ਸਾਹਿਬਾ ਜਸਵਿੰਦਰ ਸਿੰਘ ਜੀ ਉਸ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਅਤੇ ਸਮੁੱਚੇ ਜਥੇ ਨੂੰ ਜੋ ਗੁਰੂ ਘਰ ਦੀ ਬਖਸ਼ਿਸ਼ ਤੋਂ ਪਾਓ ਦੇਣ ਦੀ ਕਿਰਪਾਲਤਾ ਕਰਨ। ਸੋ ਇਹਨਾਂ ਤੋਂ ਬਾਅਦ ਸਿੱਖ ਕੀਰਤਨ ਪ੍ਰਚਾਰ ਮਿਸ਼ਨ ਵੱਲੋਂ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਵੀ ਅਤੇ ਸਤਿਕਾਰਯੋਗ ਅਮਰਜੀਤ ਸਿੰਘ ਜੀ ਚਾਵਲਾ, ਉਹ ਵੀ ਸੰਗਤਾਂ ਦਾ ਧੰਨਵਾਦ ਕਰਨਗੇ, ਭਾਈ ਸਾਹਿਬ ਦੇ ਜਥੇ ਦਾ ਧੰਨਵਾਦ ਕਰਨਗੇ ਜੀ। ਨਾਲ ਹੀ ਮੈਂ ਬੇਨਤੀ ਕਰਾਂ ਸਤਿਕਾਰਯੋਗ ਸਾਡੇ ਮੈਂਬਰ ਸਾਹਿਬਾਨ ਜੋ ਦਰਬਾਰ ਹਾਲ ਦੇ ਵਿੱਚ ਬਿਰਾਜਮਾਨ ਨੇ, ਉਹ ਵੀ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਜੀ।

0: ਸੋ ਨਾਲ ਹੀ ਸੋ ਮੈਂ ਬੇਨਤੀ ਕਰਾਂ ਸਿੱਖ ਕੀਰਤਨ ਪ੍ਰਚਾਰ ਮਿਸ਼ਨ ਵੱਲੋਂ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਚਾਵਲਾ ਉਹ 2 ਮਿੰਟ ਵਾਸਤੇ ਆਪ ਸੰਗਤਾਂ ਦੇ ਨਾਲ ਆਪਣੇ ਬਚਨਾਂ ਨਾਲ ਹੀ ਨਿਹਾਲ ਕਰਨਗੇ ਜੀ। ਉਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਕੋਲ ਸ਼ਬਦ ਨਹੀਂ ਹਨ ਜਿਨ੍ਹਾਂ ਨਾਲ ਡਾਕਟਰ ਸਾਹਿਬ ਦਾ ਅਤੇ ਉਹਨਾਂ ਦੇ ਸਾਥੀ ਡਾਕਟਰ ਗਜਿੰਦਰ ਸਿੰਘ ਜੀ ਅਤੇ ਰਵਿੰਦਰ ਪਾਲ ਸਿੰਘ ਜੀ ਦਾ ਸ਼ੁਕਰਾਨਾ ਕੀਤਾ ਜਾਏ। ਨਾ ਹੀ ਤਾਂ ਮੈਂ ਕੋਈ ਉਹਨਾਂ ਦੇ ਕਹਿ ਲਓ ਵੀ ਕੋਈ ਕਿਸੇ ਕਿਸਮ ਦੀ ਸਿਫਤ ਕਰਨ ਵਾਸਤੇ ਖੜ੍ਹਾ ਹੋਇਆ। ਸਿਫਤ ਉਹੀ ਕਰ ਸਕਦਾ ਜੋ ਕਰਨ ਯੋਗਾ ਹੋਵੇ। ਦਾਸ ਕੋਲ ਸਮਰਥਾ ਨਹੀਂ, ਸਿਫਤ ਉਹਦੀ ਕੀਤੀ ਜਾ ਸਕਦੀ ਹੈ ਜਿਹਦੀ ਸਿਫਤ ਹੋ ਸਕੇ। ਡਾਕਟਰ ਸਾਹਿਬ ਅਤੇ ਉਹਨਾਂ ਦੇ ਸਾਥੀ ਇਸ ਤੋਂ ਬਹੁਤ ਉੱਚੇ ਹਨ, ਉਹਨਾਂ ਦੀ ਸਿਫਤ ਲਈ ਸਾਡੇ ਕੋਲ ਇਹ ਵੀ ਸ਼ਬਦ ਨਹੀਂ ਹਨ। ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਸਾਨੂੰ ਉਤਸ਼ਾਹ ਦਿੱਤਾ ਹੈ ਅਤੇ ਅੱਗੋਂ ਬੱਚਿਆਂ ਨੂੰ ਉਤਸ਼ਾਹ ਮਿਲਿਆ ਹੈ। ਜਿਸ ਤਰ੍ਹਾਂ ਦੀ ਇਹਨਾਂ ਨੇ ਲਗਾਈ ਹੈ, ਆਪਣਾ ਕੀ ਕਹਿੰਦੇ ਉਹ ਬੱਚਿਆਂ ਦੇ ਨਾਲ ਮੇਲਜੋਲ ਕੀਤਾ ਹੈ, ਵਰਕਸ਼ਾਪ ਲਗਾਈ ਹੈ, ਬੱਚਿਆਂ ਨੂੰ ਇਸ ਤੋਂ ਬਹੁਤ ਬਹੁਤ ਲਾਭ ਮਿਲੇਗਾ। ਬਾਕੀ ਜਿੱਥੋਂ ਤੱਕ ਇਸ ਪ੍ਰੋਗਰਾਮ ਦਾ ਸਵਾਲ ਹੈ, 25 ਸਾਲ ਪਹਿਲਾਂ ਇੱਕ ਛੋਟੇ ਜਿਹੇ ਖਿਆਲ ਤੋਂ ਸ਼ੁਰੂ ਕੀਤਾ ਸੀ। ਇਹ ਕਦੇ ਨਹੀਂ ਸੀ ਸੋਚਿਆ ਕਿ ਇਸ ਲੈਵਲ ਤੱਕ ਅਸੀਂ ਪਹੁੰਚ ਜਾਵਾਂਗੇ। ਇਹ ਸਭ ਬੱਚਿਆਂ ਦੀ ਮਿਹਨਤ ਹੈ, ਬੱਚਿਆਂ ਦੇ ਪੇਰੈਂਟਸ ਦੀ ਮਿਹਨਤ ਹੈ। ਬਾਕੀ ਸੇਵਾਦਾਰ ਹਨ, ਗੁਰਜੀਤ ਸਿੰਘ ਹੈ, ਆਪਣੇ ਭਾਈ ਰਿਸ਼ਪਾਲ ਸਿੰਘ ਜੀ ਹਨ ਅਤੇ ਭਾਈ ਆਪਣੇ ਗੁਰਦੇਵ ਸਿੰਘ ਜੀ ਹਨ, ਜਿਨ੍ਹਾਂ ਦਾ ਬਹੁਤ ਬਹੁਤ ਵੱਡਾ ਸਹਿਯੋਗ ਹੈ ਸਾਡੇ ਨਾਲ, ਜਿਸ ਕਰਕੇ ਇਹ ਪ੍ਰੋਗਰਾਮ ਅੱਗੇ ਵੱਧ ਸਕਿਆ ਹੈ। ਬਾਕੀ ਇੱਥੋਂ ਦੇ ਸੇਵਾਦਾਰ ਜਿਨ੍ਹਾਂ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਹੈ, ਆਪਣੇ ਸਿਮਰਜੀਤ ਸਿੰਘ ਜੀ, ਮਨਜੀਤ ਸਿੰਘ ਜੀ, ਹੋਰ ਇਹਨਾਂ ਦੇ ਨਾਲ ਸੇਵਾ, ਬਹੁਤ ਸਾਰਿਆਂ ਦੇ ਨਾਂ ਗੁਰਜੀਤ ਸਿੰਘ ਹੋਰ ਨੇ ਦੱਸੇ ਨੇ ਤੁਹਾਨੂੰ। ਬਾਕੀ ਅੱਜ ਸਾਡੀ ਇਹ ਕੋਸ਼ਿਸ਼ ਰਹੀ ਹੈ ਕਿ ਇਹ ਪ੍ਰੋਗਰਾਮ ਸਾਰੇ ਗੁਰਦੁਆਰਿਆਂ ਵਿੱਚ ਹੋਏ, ਔਰ ਅਸੀਂ ਕੋਸ਼ਿਸ਼ ਕੀਤੀ ਹੈ ਸਭ ਤਾਰਾ ਮਾਰਾ ਗੁਰਦੁਆਰਾ ਇੱਥੇ ਅਤੇ ਬਹੁਤ ਸਾਰੇ ਪ੍ਰੋਗਰਾਮ ਸਾਡੇ ਰਿਵਜ਼ ਵੀ ਗੁਰਦੁਆਰੇ 'ਚ ਹੋਏ ਹਨ। ਤੁਸੀਂ ਡਾਕਟਰ ਸਾਹਿਬ ਕੱਲ੍ਹ ਰਿਵਜ਼ ਵੀ ਗੁਰਦੁਆਰੇ ਜਾ ਰਹੇ ਹਨ, ਉੱਥੇ ਵੀ ਇਹ ਸਾਡੀ ਜਿਹੜੀ ਟੀਮ ਹੈ, ਆਪਣਾ ਜਗਪ੍ਰੀਤ ਸਿੰਘ ਹੈ, ਹੋਰ ਦੂਸਰੇ ਹਨ, ਉਹਨਾਂ ਨਾਲ ਮਿਲਣਗੇ। ਉਹਨਾਂ ਸਾਰਿਆਂ ਨੇ ਬਹੁਤ ਬਹੁਤ ਹਿੰਮਤ ਕਰਕੇ ਇਸ ਪ੍ਰੋਗਰਾਮ ਨੂੰ ਇਸ ਲੈਵਲ 'ਤੇ ਲਿਆਂਦਾ ਹੈ, ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਬਾਕੀ ਇਹ 25 ਸਾਲ ਵਾਲਾ ਜੋ ਹੈ ਪ੍ਰੋਗਰਾਮ ਮਨਾਇਆ ਗਿਆ ਹੈ, ਬੜੀ ਖੁਸ਼ੀ ਵਾਲੀ ਗੱਲ ਹੈ, ਅਤੇ ਅਸੀਂ ਡਾਕਟਰ ਸਾਹਿਬ ਕੋਲੋਂ ਅਸੀਸ ਮੰਗਾਂਗੇ ਕਿ ਇਹ ਅਸੀਸ ਦੇ ਕੇ ਜਾਣ ਕਿ ਇਹ ਪ੍ਰੋਗਰਾਮ ਅਸੀਂ ਇਸ ਤਰ੍ਹਾਂ ਹੀ ਜਾਰੀ ਰੱਖੀਏ। ਅਤੇ ਦਾਸ ਨੇ ਤਾਂ ਨਹੀਂ ਦੇਖਣਾ, 85-86 ਸਾਲ ਦੀ ਉਮਰ ਹੋ ਗਈ ਹੈ, ਲੇਕਿਨ ਜਿਹੜੇ ਯੰਗ ਬੱਚੇ ਹਨ, ਜਿਹੜੇ ਸੇਵਾ ਕਰ ਰਹੇ ਹਨ, ਉਹ ਐਟਲੀਸਟ 50 ਸਾਲ ਜ਼ਰੂਰ ਦੇਖਣ। ਸਾਨੂੰ ਸਾਡੀ ਬੜੀ ਖੁਸ਼ੀ ਹੋਏਗੀ ਕਿ ਸਾਡੇ ਪ੍ਰੋਗਰਾਮ ਇਸੇ ਤਰ੍ਹਾਂ ਹੀ ਚੱਲਦਾ ਰਹੇ ਅਤੇ ਅੱਗੇ ਤੋਂ ਅੱਗੇ ਵੱਧ ਰਹੇ। ਬਾਕੀ ਇੱਕ ਗੱਲ ਹੋਰ ਮੈਂ ਥੋੜ੍ਹੀ ਸਾਂਝੀ ਕਰਨਾ ਚਾਹਾਂਗਾ, ਐਵੇਂ ਗੱਲਾਂ ਵਿੱਚੋਂ ਗੱਲ ਨਿਕਲ ਆਈ ਹੈ। ਡਾਕਟਰ ਸਾਹਿਬ ਨੇ ਫਰੂਕਾ ਸਕੂਲ ਦੀ ਗੱਲ ਕੀਤੀ ਹੈ। ਦਾਸ 2 ਸਾਲ ਹੋਏ ਪਹਿਲਾਂ, 2024 ਦੇ ਵਿੱਚ ਇੱਕ ਜੱਥੇ ਦੇ ਨਾਲ ਪਾਕਿਸਤਾਨ ਗਿਆ ਸੀਗਾ। ਗਏ ਤਾਂ ਜੱਥੇ ਦੇ ਨਾਲ ਸਾਂ, ਪਰ ਦਿਲ ਬੜਾ ਸੀ ਕਿ ਇੱਕ ਵਾਰੀ ਫਰੂਕਾ ਜ਼ਰੂਰ ਹੋ ਕੇ ਆਈਏ। ਅਤੇ ਗੁਰੂ ਨੇ ਬਹੁਤ ਮਿਹਰ ਕੀਤੀ, ਮੈਂ ਉੱਥੋਂ ਦੇ ਹੈੱਡ ਮਾਸਟਰ ਨੂੰ ਟੈਲੀਫੋਨ ਕੀਤਾ ਵੀ ਅਸੀਂ ਆਉਣਾ ਹੈਗਾ ਅਤੇ ਸਾਨੂੰ ਸਭ ਮੇਰਾ ਦਿਲ ਹੈ ਕਿ ਫਰੂਕੇ ਆਈਏ, ਪਰ ਇਹ ਆਉਣ ਦੀ ਇਜਾਜ਼ਤ ਤਾਂ ਹੀ ਦੇਣਗੇ ਜੇ ਸਾਨੂੰ ਕੋਈ ਸਪੋਂਸਰ ਕਰੇ। ਅਤੇ ਉਸ ਨੇ ਇਤਨੇ ਪਿਆਰ ਦਾ ਸੱਦਾ ਭੇਜਿਆ ਨਾ, ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਇਸ ਸਾਂਝਾ ਕਰਨ ਦੀ, ਹੈ ਕਿ ਕਿਤਨੀ ਉਸ ਨੇ ਭਾਈ ਸਾਹਿਬ ਦੀ ਉਹਦੇ 'ਚ ਸਿਫਤ ਕੀਤੀ ਹੈ, ਔਰ ਉਸਨੇ ਸਾਨੂੰ ਵੈਲਕਮ ਕੀਤਾ ਹੈ ਕਿ ਤੁਸੀਂ ਜੀ ਆਓ। ਔਰ ਅਸੀਂ ਜਾ ਕੇ ਜੋ ਦੇਖਿਆ ਹੈ, ਉਹਨਾਂ ਲੋਕਾਂ ਦੀ ਇਤਨੀ ਅੱਜ ਵੀ ਇੱਜ਼ਤ ਹੈ, 100 ਸਾਲ ਹੋਣ ਵਾਲੇ ਹਨ, ਹੈਂ ਕਿ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ। ਤੁਸੀਂ ਦੇਖੋਗੇ ਕਿ ਜਿਹੜਾ ਨੀਂਹ ਪੱਥਰ ਉੱਥੇ ਰੱਖਿਆ ਗਿਆ ਸੀਗਾ, ਉੱਥੇ ਆਪਣੇ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਹੋਇਆ ਕਰਦੇ ਸਨ ਪੰਜਾਬ ਦੇ ਮਿਨਿਸਟਰ। ਉਹਨਾਂ ਕੋਲੋਂ ਭਾਈਆ ਜੀ ਨੇ ਇਹ ਪੱਥਰ ਨਹੀਂ ਪੱਥਰ ਲੁਕਾਇਆ ਸੀ, ਉਹ ਪੱਥਰ ਅੱਜ ਵੀ ਲੱਗਿਆ ਹੋਇਆ ਹੈਗਾ। ਔਰ ਭਾਈਆ ਜੀ ਦੀ ਫੋਟੋ ਉਹਨਾਂ ਦੇ ਮੇਨ ਹਾਲ ਦੇ ਦੁਆਰ ਦੇ ਵਿੱਚ ਅੱਜ ਵੀ ਲੱਗੀ ਹੋਈ ਹੈ। ਔਰ ਇੱਥੋਂ ਤੱਕ ਵੀ ਨਹੀਂ, ਉਹਨਾਂ ਨੇ ਨਾ ਇੱਕ ਹੋਰ ਬਿਲਡਿੰਗ ਬਣਾਈ ਸੀ, ਹੀਰਾ ਮਾਡਲ ਸਕੂਲ ਬਣਾਇਆ, ਉਸ ਬਿਲਡਿੰਗ ਦਾ ਨਾਮ ਹੀ ਉਹਨਾਂ ਨੇ ਹੀਰਾ ਬਿਲਡਿੰਗ ਰੱਖਿਆ ਹੈਗਾ। ਉੱਥੇ ਜਾ ਕੇ ਤੁਸੀਂ ਅੰਦਾਜ਼ਾ ਲਗਾਓ ਕਿਤਨੀ ਉਹਨਾਂ ਦੀ ਕਦਰ ਹੈ ਉਹਨਾਂ ਦੇ ਦਿਲ ਦੇ ਵਿੱਚ। ਜਿਸ ਵਕਤ ਇਹ ਸਕੂਲ ਬਣਿਆ ਸੀ ਉਸ ਵੇਲੇ 250-300 ਬੱਚੇ ਸਨ, ਇਸ ਵੇਲੇ ਉਸ ਸਕੂਲ ਦੇ ਵਿੱਚ 3,500 ਬੱਚੇ ਯਾਨੀ ਕਿ ਵਿੱਦਿਆ ਲੈ ਰਹੇ ਹਨ। ਉਹ ਇਸ ਗੱਲ ਦੇ ਬੜੇ ਰਿਣੀ ਹਨ ਅਤੇ ਉਹ ਲੋਕ ਬਹੁਤ ਹਜੇ ਵੀ ਯਾਦ ਕਰਦੇ ਹਨ। ਕੋਸ਼ਿਸ਼ ਕਰਦਾ ਮੈਂ ਵੀ, ਟੈਲੀਫੋਨ 'ਤੇ ਵੀ ਗੱਲ ਹੋ ਜਾਂਦੀ ਹੈ, ਪਰ ਇਹ ਜ਼ਿਆਦਾ ਗੱਲਬਾਤ ਮੇਰੀ ਵਿਜ਼ਿਟ ਤੋਂ ਬਾਅਦ ਜ਼ਿਆਦਾ ਹੋਈ ਹੈ, ਮੇਰਾ ਨਾਲ ਸੰਪਰਕ ਲੱਗ ਗਿਆ। ਸੋ ਇਹ ਗੱਲ ਮੈਂ ਸਾਂਝੀ ਕਰਨਾ ਚਾਹੁੰਦਾ ਸੀਗਾ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਭਾਈ ਰਛਪਾਲ ਸਿੰਘ ਜੀ ਦਾ, ਭਾਈ ਗੁਰਦੇਵ ਸਿੰਘ ਜੀ ਦਾ, ਹੋਰ ਵੀ ਜਿਹੜੇ ਸਾਰੇ ਸੱਜਣ ਬੈਠੇ ਹੋ, ਪਿਆਰ ਨਾਲ ਤੁਸੀਂ ਸਾਨੂੰ ਸਾਥ ਦਿੱਤਾ, ਇਸ ਤਰ੍ਹਾਂ ਹੀ ਕਿਰਪਾ ਕਰਦੇ ਰਹਿਣਾ। ਇਹ ਅਸੀਂ ਕੋਸ਼ਿਸ਼ ਕਰੀਏ ਇਹ ਪ੍ਰੋਗਰਾਮ ਨੂੰ ਚਲਾਈ ਰੱਖੀਏ। ਇਸ ਗੱਲ ਤਾਂ ਮਾਫ਼ੀ ਮੰਗਦੇ ਹਾਂ, ਧੰਨਵਾਦ ਤੁਹਾਡਾ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਤੁਮ ਲਾਵੋ ਤੂੰ ਲਾਗੇ ਹੈ ਸੇਵ, ਹਮ ਤੇ ਕਛੂ ਨਾ ਹੋਵੇ ਦੇਵ। ਗੁਰੂ ਪਾਤਸ਼ਾਹ ਜੀ ਦੇ ਬਖਸ਼ਿਸ਼ ਸਦਕਾ, ਰਹਿਮਤ ਸਦਕਾ, ਪਿਛਲੇ ਕੁਝ ਦਿਨਾਂ ਤੋਂ ਜੋ ਗੁਰੂ ਜੀ ਨੇ ਬਖਸ਼ਿਸ਼ ਕੀਤੀ, ਅਕਾਲ ਪੁਰਖ ਨੇ ਹਿੰਮਤ ਬਖਸ਼ਿਸ਼ ਕੀਤੀ ਆਪ ਸਾਰੇ ਮਾਪਿਆਂ ਉੱਤੇ, ਸਾਰਿਆਂ ਭੈਣ ਭਰਾਵਾਂ ਉੱਤੇ, ਇਹ ਜੋ ਸਾਡਾ ਪੜਾਅ ਦਰ ਪੜਾਅ ਜੋ ਬੱਚਿਆਂ ਦਾ ਕੰਪੀਟੀਸ਼ਨ, ਸ਼ਬਦ ਗਾਇਨ ਮੁਕਾਬਲਾ ਜੋ ਚੱਲ ਰਿਹਾ ਸੀ, ਉਹ ਐਤਵਾਰ ਨੂੰ ਫਿਨਿਸ਼ ਹੋਇਆ, ਸਾਡਾ ਸਬੱਬ ਬਣਿਆ, ਸਾਡੇ ਅਸੀਂ ਚੰਗੇ ਭਾਗ ਸਾਡੇ ਦਰਮਿਆਨ। ਸਾਧ ਸੰਗਤ, ਮੈਂ ਜ਼ਿਕਰ ਕਰਦਾ ਹੁੰਦਾ, ਜਿੱਥੇ ਵੀ ਜਦੋਂ ਵੀ ਗੁਰਮੁਖ ਸੰਗੀਤ ਦੀ ਗੱਲ ਚੱਲੇਗੀ ਨਾ ਇਸ ਸਿੱਖ ਜਗਤ ਦੇ ਅੰਦਰ, ਜਿੱਥੇ ਜਿੱਥੇ ਵੀ ਗੁਰਮੁਖ ਸੰਗੀਤ ਦੀ ਗੱਲ ਚੱਲੇਗੀ ਉੱਥੇ ਡਾਕਟਰ ਗੁਰਨਾਮ ਸਿੰਘ ਜੀ ਉਹਨਾਂ ਦਾ ਨਾਮ ਪਹਿਲਾਂ ਆਏਗਾ। ਇਹਨਾਂ ਨੇ ਜੋ ਅਧਿਐਨ ਕਰਕੇ, ਰਿਸਰਚ ਕਰਕੇ ਸਾਡੇ ਅੱਗੇ ਇਤਨਾ ਵੱਡਾ ਸੁਹਾਵਣਾ ਦ੍ਰਿਸ਼ ਸਾਨੂੰ ਪੇਸ਼ ਕਰਕੇ ਵਿਖਾਇਆ ਵੀ, ਕਰੋ ਉੱਠੀਏ ਕੁਛ ਕਰੀਏ। ਜ਼ਿਆਦਾ ਸਮਾਂ ਨਹੀਂ ਲਵਾਂਗਾ, ਬਹੁਤ ਵੈਸੇ ਸਾਰਾ ਲਿਟਰੇਚਰ ਔਨਲਾਈਨ ਪਿਆ, ਬੜੀ ਮਿਹਨਤ ਕੀਤੀ ਇਹਨਾਂ ਨੇ, ਇਕੱਲੀ ਸਾਨੂੰ ਸਿੱਖ ਜਗਤ ਨੂੰ ਨਹੀਂ ਕਿਹਾ ਕਿ ਤੁਸੀਂ ਗੁਰਬਾਣੀ ਸੰਗੀਤ ਨਾਲ ਜੁੜੋ, ਅਤੇ ਗੁਰਬਾਣੀ ਸੰਗੀਤ ਨੂੰ ਇਹ ਬਚਾ ਕਿਵੇਂ ਰਹੇ ਨੇ ਦੂਸਰੇ ਆਸਪੈਕਟਸ ਤੋਂ। ਇਹਨਾਂ ਕੋਲ ਸਮਾਂ ਜ਼ਿਆਦਾ ਨਹੀਂ ਸੀ, ਪਰ ਜਦੋਂ ਤੁਸੀਂ ਵਿਚਰੋਗੇ ਨਾ, ਜਦੋਂ ਤੁਸੀਂ ਪੜ੍ਹੋਗੇ ਤਾਂ ਪਤਾ ਲੱਗੇਗਾ ਤੁਹਾਨੂੰ ਗੁਰਮੁਖ ਸੰਗੀਤ ਨੂੰ ਕਿੱਥੋਂ ਕਿਹੜੇ ਕਿਹੜੇ ਆਸਪੈਕਟਸ ਆ ਕੇ ਢਾਲ ਆ ਰਹੇ ਨੇ। ਜ਼ਿਕਰ ਕੀਤਾ ਇਹਨਾਂ ਨੇ ਬੜਾ ਸੋਹਣੇ ਸੋਹਣੇ ਢੰਗ ਦੇ ਨਾਲ ਦੱਸਣਾ ਜਦੋਂ ਵਿਚਾਰ ਹੋਈ, ਪਰ ਮੈਂ ਉਸ ਪਾਸੇ ਵੱਲੋਂ ਜ਼ਿਆਦਾ ਨਾ ਜਾਵਾਂ। ਮੈਂ ਫਿਰ ਕਹਿ ਦੇਵਾਂ, ਗੁਰੂ ਦੀ ਪਾਰ ਬਖਸ਼ਿਸ਼ ਸਦਕਾ ਜਿੱਥੇ ਜਿੱਥੇ ਵੀ ਗੁਰਮੁਖ ਸੰਗੀਤ ਦੀ ਗੱਲ ਚੱਲੇਗੀ ਡਾਕਟਰ ਸਾਹਿਬ, ਡਾਕਟਰ ਗੁਰਨਾਮ ਸਿੰਘ ਦਾ ਨਾਮ ਜ਼ਰੂਰ ਵੱਜੇਗਾ, ਪਹਿਲੇ ਨੰਬਰ 'ਤੇ ਆਏਗਾ। ਅਤੇ ਜਦੋਂ ਇਹ ਪ੍ਰੋਗਰਾਮ ਅਸੀਂ ਉਲੀਕ ਕਰੇ ਸਾਂ, ਉਦੋਂ ਵੀ ਦਿਮਾਗ ਦੇ ਵਿੱਚ ਸਭ ਤੋਂ ਪਹਿਲਾਂ ਜੋ ਖਿਆਲ ਆਇਆ ਸੀ ਡਾਕਟਰ ਸਾਹਿਬ ਹੋਰਾਂ ਦਾ ਆਇਆ ਸੀਗਾ ਕਿ ਇਹਨਾਂ ਦਾ ਸੀ, ਕਿਉਂਕਿ ਸਾਨੂੰ ਕਿਸੇ ਨੂੰ ਵੀ ਨਹੀਂ ਸੀ ਪਤਾ, ਜਦੋਂ ਸ਼ੁਰੂ ਕੀਤਾ ਸੀ ਕਿਸੇ ਨੂੰ ਵੀ ਨਹੀਂ ਸੀ ਪਤਾ ਇਹ 100ਵੀਂ ਬਰਸੀ 'ਤੇ ਔਰ 25ਵੇਂ ਇਕੱਠੇ ਹੀ ਆਵਣਗੇ, ਬਿਲਕੁਲ ਨਹੀਂ ਸੀ ਪਤਾ, ਬਿਲਕੁਲ ਨਹੀਂ ਕੋਈ ਮਨ 'ਚ ਚੇਤਾ ਵੀ ਨਹੀਂ ਸੀ। ਪਰ ਚਲੋ, ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਸਾਡੇ ਚੰਗੇ ਭਾਗ, ਸਭ ਤੋਂ ਪਹਿਲਾਂ ਜਿੱਥੇ ਅਕਾਲ ਪੁਰਖ ਦਾ ਧੰਨਵਾਦ ਸ਼ੁਕਰਾਨਾ, ਉੱਥੇ ਇੱਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ, ਇਹ ਸਾਰੇ ਖੜ੍ਹੇ ਨੇ, ਬੜਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਬਹੁਤ ਹੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕਰਕੇ ਸਾਨੂੰ, ਅਸੀਂ ਜੋ ਅਸੀਂ ਇਹਨਾਂ ਅੱਗੇ ਬੇਨਤੀ ਕੀਤੀ ਹੈ ਉਹ ਇਹਨਾਂ ਨੇ ਉਸੇ ਤਰ੍ਹਾਂ ਕਰਕੇ, ਸਗੋਂ ਕੀ ਕਹਿੰਦੇ ਨੇ, 200 ਬੱਚੇ ਨੂੰ ਅਕੋਮੋਡੇਟ ਕਰਨਾ ਇੱਕ ਸਟੇਜ ਦੇ ਉੱਤੇ ਬੜਾ ਮੁਸ਼ਕਲ ਸੀ। ਮੁਸ਼ਕਲ ਕਹਿਣ ਦਾ ਭਾਵ ਕਿ ਟਾਈਮ ਆਪਣੇ ਕੋਲ ਓਨਾ ਕੀ ਹੈ, ਆਪਾਂ ਉਸ ਟਾਈਮ ਦੇ ਵਿੱਚ ਸੰਪੂਰਨ ਕਰਨਾ। ਇਹਨਾਂ ਨੇ ਸਾਨੂੰ ਪਿਛਲਾ ਹਾਲ ਵੀ ਦਿੱਤਾ, ਕਹਿੰਦੇ ਜਦੋਂ ਤੁਹਾਡਾ ਜੇ ਉੱਪਰ ਗੈਲਰੀ ਵਾਲੇ ਕਹਿੰਦੇ ਜਿੱਥੇ ਤੁਹਾਨੂੰ ਚੰਗਾ ਲੱਗੇ ਆਪ ਜੀ ਆ ਬੱਚਿਆਂ ਦਾ, ਕਿਉਂਕਿ ਕੰਮ ਹੀ ਸਾਰਾ ਬੱਚਿਆਂ ਦਾ ਸੀਗਾ। ਚਲੋ, ਮੈਂ ਆਪਣੇ ਅੱਖਰਾਂ ਨੂੰ ਹੋਰ ਸਮੇਟਾਂ, ਮੈਂ ਛੋਟੇ ਵੀਰ ਮਨਦੀਪ ਸਿੰਘ ਔਰ ਸਿਮਰਦੀਪ ਸਿੰਘ, ਜਿਨ੍ਹਾਂ ਦੇ ਸਦਕਾ ਸਾਧ ਸੰਗਤ ਨੋਰਮਲੀ ਇਹ ਨੇ ਜਿਹੜੇ ਕੰਮ ਹੁੰਦੇ ਨੇ ਨਾ, ਫਿਰ ਰਨਿੰਗ ਲੇਟ ਹੀ ਹੁੰਦੇ ਨੇ, ਪਰ ਇਹਨਾਂ ਦੋਨਾਂ ਭਰਾਵਾਂ ਛੋਟਿਆਂ ਨੇ ਬੜੀ ਬਾਖੂਬੀ ਢੰਗ ਦੇ ਨਾਲ, ਬੜੇ ਸੋਹਣੇ ਢੰਗ ਦੇ ਨਾਲ, ਸਗੋਂ ਅਸੀਂ ਅਹੈਡ ਜਾ ਰਹੇ ਸੀ, ਅੱਧਾ ਪੌਣਾ ਘੰਟਾ ਅਸੀਂ ਅਹੈਡ ਚੱਲਦੇ ਪਏ ਸੀ ਸਮ ਰੀਜ਼ਨ। ਪਰ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਮੈਂ ਕਹਾਂਗਾ ਕਿ ਆਪ ਵੀ ਇੱਥੇ ਸਟੇਜ 'ਤੇ ਆਓ, ਜ਼ਰੂਰ ਆਓ। ਔਰ ਮੈਂ ਆਪਣੇ ਸਾਰੇ ਵੀਰਾਂ ਨੂੰ ਵੀ ਬੇਨਤੀ ਕਰਾਂਗਾ, ਕਿਉਂਕਿ ਸਾਧ ਸੰਗਤ ਸਿੱਖ ਕੀਰਤਨ ਪ੍ਰਚਾਰ ਮਿਸ਼ਨ ਵੱਲੋਂ ਤੁਛ ਜੀ ਪੇਟਾ ਅਸੀਂ ਸਿਰੇ ਪਾਉ ਦੇ ਰੂਪ ਵਿੱਚ, ਡਾਕਟਰ ਸਾਹਿਬ ਜੀ, ਡਾਕਟਰ ਸਾਹਿਬ ਜੋ ਤੁਸੀਂ ਉੱਦਮ ਕਰਦੇ ਪਏ ਹੋ, ਜੋ ਸਾਡੇ ਵਾਸਤੇ ਤਾਂ ਬਹੁਤ ਚੁਸ਼ ਤੋ ਮੈਂ ਬੇਨਤੀ ਕਰਾਂਗਾ ਉਸਤਾਦ ਰਾਜਵਿੰਦਰ ਸਿੰਘ, ਡਾਕਟਰ ਗਗਨਦੀਪ ਸਿੰਘ।

0: Deu, deu. Bole Sodeha. Deu, deu. Sodeha.
1: Sat Sri Akal.
2: ਦਾਸ ਵੱਲੋਂ ਸ਼੍ਰੀ ਸਿੱਖ ਕੀਰਤਨ ਪ੍ਰਚਾਰ ਮਿਸ਼ਰ ਵੱਲੋਂ ਡਾਕਟਰ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰਾਨਾ ਜੀ ਆਇਆਂ ਨੂੰ। ਅਸੀਂ ਆਸ ਕਰਦੇ ਹਾਂ ਕਿ ਜਦੋਂ ਫਿਊਚਰ ਵਿੱਚ ਵੀ ਆਪ ਜੀ ਦੀ ਸਾਨੂੰ ਰਹਿਨੁਮਾਈ ਚਾਹੀਦੀ ਹੋਏਗੀ, ਹੁਣ ਵੀ ਜੋ ਤੁਸੀਂ ਆਪ ਜੀ ਨੇ ਰਹਿਨੁਮਾਈ ਕੀਤੀ, ਬੱਚੇ ਉਹਦੇ ਵਿੱਚ ਮੈਨੂੰ ਪੱਕਾ ਯਕੀਨ ਹੈ ਕਿ ਲਾਭ ਉਠਾਉਣਗੇ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਬੇਨਤੀ ਕਰਾਂ, ਭਾਈ ਸਾਹਿਬ ਜੀ ਸਟੇਜ 'ਤੇ ਰਹੋ, ਗੁਰੂ ਘਰ ਵੱਲੋਂ ਤੁਹਾਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਘਰੋਂ ਸਨਮਾਨਿਤ ਹੋਣਾ ਹੈ। ਮੈਂ ਬੇਨਤੀ ਕਰਾਂ ਸਤਿਕਾਰ ਜੋ ਸਾਡੇ ਗੁਰੂ ਘਰ ਦੇ ਹੈਡ ਗ੍ਰੰਥੀ ਸਾਹਿਬਾਨ ਭਾਈ ਸਾਹਿਬ ਜੀ ਉਹਨਾਂ ਨੂੰ ਸਨਮਾਨਿਤ ਕਰਨਗੇ ਜੀ, ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਜੀ। ਨਾਲ ਮੈਂ ਬੇਨਤੀ ਕਰਾਂ ਸਤਿਕਾਰ ਜੋ ਗਿਆਨੀ ਗੁਰਦੇਵ ਸਿੰਘ ਜੀ, ਉਹ ਸਟੇਜ 'ਤੇ ਉਹਦੀ ਕਿਰਪਾਲਤਾ ਕਰਨ। ਭਾਈ ਸਾਹਿਬ ਜੀ ਆ ਜਾਓ, ਆਪ ਡਾਕਟਰ ਸਾਹਿਬ ਵੀ ਆ ਜਾਓ ਜੀ। ਬੋਲੇ ਸੋ ਨਿਹਾਰ, ਬੋਲੇ ਸੋ ਨਿਹਾਰ, ਸਤਿ ਸ੍ਰੀ ਅਕਾਲ। ਭਾਜੀ ਗੁਰਜੀਤ ਸਿੰਘ ਜੀ, ਹਾਂਜੀ ਬੋਲੇ ਸੋ ਨਿਹਾਰ। ਸੋ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਗਿਆਨੀ ਗੁਰਦੇਵ ਸਿੰਘ ਜੀ, ਉਹ 2 ਮਿੰਟ ਵਾਸਤੇ ਆਪ ਸੰਗਤਾਂ ਨੂੰ ਬਚਨਾਂ ਦੇ ਸਾਜ਼ ਪਾਉਣਗੇ ਜੀ।
4: ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਕੀ ਸਾਧ ਸੰਗਤ ਜੀ, ਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਥੋੜ੍ਹੀ ਜਿਹੀ ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਗੁਰਦਾਸ ਜੀ ਦਾ ਬਚਨ ਹੈ, ਨੱਕ ਸਿੱਖ ਲਓ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਪੈ ਕਹਿ ਚਰਨ ਪਰਵਾਰੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਜਿਵੇਂ ਦਾ ਇੱਥੇ ਸੰਗਮ ਬਣਿਆ, ਜਿਵੇਂ ਦਾ ਸੰਗਮ ਬਣਿਆ, ਗੁਰਸਿੱਖਾਂ ਦੀ ਸੰਗਤ ਹੋਈ, ਡਾਕਟਰ ਸਾਹਿਬ ਦੇ ਆਉਣ ਦਾ ਸਬੱਬ ਬਣਿਆ, ਔਰ ਬੱਚਿਆਂ ਨੇ ਕੀਰਤਨ ਸੁਣਾਇਆ, ਜੇ ਅਸੀਂ ਇਹਨਾਂ ਸਾਰਿਆਂ ਤੋਂ ਬਲਹਾਰ ਜਾਂਦਿਆਂ ਹੋਇਆਂ ਭਾਈ ਸਾਹਿਬ ਦਾ ਬਚਨ ਅੱਧਾ ਵੀ ਮੰਨ ਲਈਏ ਤਾਂ ਬਹੁਤ ਹੈ। ਭਾਈ ਸਾਹਿਬ ਹੀਰਾ ਸਿੰਘ ਜੀ ਦੀ ਯਾਦ ਵਿੱਚ ਉਹਨਾਂ ਦੀ ਸ਼ਤਾਬਦੀ ਵੀ ਮਨਾਈ ਗਈ, ਔਰ ਮੇਰੇ ਮਨ 'ਚ ਬਾਰ ਬਾਰ ਇੱਕ ਪੰਕਤੀ ਆ ਰਹੀ ਸੀ, ਹੀਰਾ ਹੀਰਾ ਬੇਦ ਪਵਨ ਮਨ। ਉਹ ਹੀਰੇ ਸਨ, ਉਹਨਾਂ ਦਾ ਮਨ ਹੀਰੇ ਰੂਪੀ ਨਾਮ ਨਾਲ ਵਿੰਨਿਆ ਗਿਆ, ਔਰ ਐਸਾ ਵਿੰਨਿਆ ਗਿਆ। ਮੈਂ ਇੱਕ ਵਾਕਿਆਤ ਉਹਨਾਂ ਦਾ ਤੁਹਾਡੇ ਨਾਲ ਸਾਂਝਾ ਕਰਕੇ ਫਿਰ ਖਿਮਾ ਦਾ ਜਾਚਕ ਹੋਵਾਂਗਾ। ਇੱਕ ਵਾਰੀ ਉਹਨਾਂ ਨੂੰ ਪ੍ਰੇਮੀ ਮਿਲਣ ਗਏ ਅਤੇ ਭਾਈ ਸਾਹਿਬ ਆਪਣੇ ਕਮਰੇ 'ਚ ਨਹੀਂ ਸਨ, ਭਾਈ ਹੀਰਾ ਸਿੰਘ ਜੀ। ਜਦੋਂ ਭਾਲ ਕਰਦਿਆਂ ਖੋਜ ਕਰਦਿਆਂ ਕਰਦਿਆਂ ਉਹਨਾਂ ਨੂੰ ਲੱਭਿਆ ਅਤੇ ਉਹ ਇੱਕ ਸ਼ਮਸ਼ਾਨ ਭੂਮੀ ਵਿੱਚ ਜਾ ਕੇ ਇਕੱਲੇ ਬਹਿ ਕੇ ਕੀਰਤਨ ਕਰ ਰਹੇ ਸੀ। ਇੱਕ ਵਾਰੀ ਬੋਲੋ ਜੀ ਵਾਹਿਗੁਰੂ। ਅਸੀਂ ਸੋਚਦੇ ਹਾਂ ਵੀ ਪਤਾ ਨਹੀਂ ਕਿੰਨਾ ਕੁ ਇਕੱਠ ਹੋਵੇ ਅਤੇ ਤਾਂ ਕੀਰਤਨ ਕਰਾਂਗੇ। ਇਕੱਲੇ ਬਹਿ ਕੇ ਕਬਰਸਤਾਨ ਵਿੱਚ ਕੀਰਤਨ ਕਰ ਰਹੇ ਸੀ ਅਤੇ ਸ਼ਬਦ ਕਰ ਰਹੇ ਸੀ, ਮੁਕਾਮ ਕਰ ਘਰ ਬੈਸਣਾ ਨਿਤ ਚੱਲਣਾ ਕੀ ਧੋਖ, ਮੁਕਾਮ ਤਾਂ ਪਰ ਜਾਣੀਐ ਜਾਂ ਰਹੇ ਨਿਚਲ ਲੋਕ, ਦੁਨੀਆ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਬੰਧੋ, ਲਾਗ ਰਹੋ ਨਾਮੇ। ਉਸ ਗੁਰੂ ਪਿਆਰੇ ਨੇ ਸਿਦਕ ਕਮਾਇਆ, ਭਾਈ ਹੀਰਾ ਸਿੰਘ ਨੇ ਗੁਰਮਤ ਵਾਲੀ ਕਰਨੀ ਕੀਤੀ, ਅੱਜ ਉਹਨਾਂ ਦੇ ਨਾਂ 'ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਸਾਨੂੰ ਪ੍ਰਾਪਤ ਹੋ ਰਹੀਆਂ ਨੇ। ਮੈਂ ਬੇਨਤੀ ਕਰਾਂਗਾ ਸੱਚੇ ਪਾਤਸ਼ਾਹ ਕਿਰਪਾ ਕਰਨ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ। ਪੰਥ ਵਿੱਚ ਐਸੇ ਕੀਰਤਨੀਏ ਸਦਾ ਪੈਦਾ ਹੁੰਦੇ ਰਹਿਣ। ਡਾਕਟਰ ਗੁਰਨਾਮ ਸਿੰਘ ਜੀ, ਮੈਂ ਅੱਜ ਵੀ ਉਹਨਾਂ ਨਾਲ ਗੱਲ ਕਰ ਰਿਹਾ ਸੀ। 1993 ਦਾ ਮੈਂ ਆਸਟ੍ਰੇਲੀਆ ਵਿੱਚ ਆਇਆ, ਪਰ ਮੇਰਾ ਖਿਆਲ ਹੈ ਕਿ ਇਤਿਹਾਸ ਵਿੱਚ ਪਹਿਲੀ ਵਾਰੀ ਐਸਾ ਹੋਇਆ ਜਦੋਂ ਜਿੰਨਾ ਵੀ ਕੀਰਤਨ ਹੋਇਆ ਸਾਰਾ ਰਾਗਾਂ ਵਿੱਚ ਹੋਇਆ, ਔਰ ਇਸ ਤਰੀਕੇ ਨਾਲ ਹੋਇਆ ਕਿ ਸੰਗਤ ਨਾਲ ਗਾਉਂਦੀ ਰਹੀ ਹੈ। ਨਹੀਂ ਤਾਂ ਰਾਗੀ ਰਾਗ ਫੜ ਲੈਂਦੇ, ਬਸ ਆਪਣੇ ਹੀ ਕਰਦੇ ਆ। ਇਹਨਾਂ ਨੇ ਸੰਗਤ ਨੂੰ ਨਾਲ ਲੈ ਕੇ ਕੀਰਤਨ ਕੀਤਾ। ਇਹਨੂੰ ਕਹਿੰਦੇ ਨੇ ਬਹਿ ਸਖੀਆਂ ਜਸ ਗਾਵੇ ਗਾਵਣ ਹਾਰੀਆ। ਰੋਮ ਰੋਮ ਤੋਂ ਡਾਕਟਰ ਸਾਹਿਬ ਦਾ ਧੰਨਵਾਦ। ਇਹ ਜੋ ਸੰਸਥਾ ਸਿੱਖ ਕੀਰਤਨ ਪ੍ਰਚਾਰ ਮਿਸ਼ਨ ਆਫ ਆਸਟ੍ਰੇਲੀਆ, ਇਹ ਗੁਰੂ ਸਾਹਿਬ ਦੀ ਕਿਰਪਾ ਨਾਲ 1995 ਵਿੱਚ ਹੋਂਦ ਵਿੱਚ ਆਈ, ਔਰ ਇਸ ਸੰਸਥਾ ਦੇ ਉੱਦਮ ਉਪਰਾਲੇ ਔਰ ਸਾਰੀ ਟੀਮ, ਭਾਈ ਗੁਰਜੀਤ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ ਚਾਵਲਾ, ਔਰ ਸਾਡੇ ਸਤਿਕਾਰਯੋਗ ਸੱਚਖੰਡ ਵਾਸੀ ਸਰਦਾਰ ਕੁਲਦੀਪ ਸਿੰਘ ਜੀ ਮਲਹੋਤਰਾ, ਉਹਨਾਂ ਦੀ ਬੇਟੀ ਸਮੀਆਂ, ਅੱਜ ਦੇ ਸਮੇਂ 'ਚ ਭਾਈ ਜਗਪ੍ਰੀਤ ਸਿੰਘ ਜੀ, ਭਾਈ ਗੁਰਵਿੰਦਰ ਸਿੰਘ ਜੀ, ਚਲੋ ਦਾਸ ਵੀ ਅਧਨਾ ਜਿਹਾ ਨਾਲ ਸੇਵਾਦਾਰ ਹੈ, ਇਹ ਸਾਰਿਆਂ ਨੂੰ ਮਹਾਰਾਜ ਨੇ ਉਦਮ ਬਖਸ਼ਿਆ। ਸਾਡੇ ਨਾਲ ਮਨਦੀਪ ਸਿੰਘ ਜੀ, ਸਿਮਰਦੀਪ ਸਿੰਘ ਜੀ ਔਰ ਹੋਰ ਜਿਨ੍ਹਾਂ ਜਿਨ੍ਹਾਂ ਨੇ ਸਹਿਯੋਗ ਦਿੱਤਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਜੀ ਦਾ ਰੋਮ ਰੋਮ ਕਰਕੇ, ਔਰ ਜਿਤਨੇ ਸਿੰਘ ਸਾਹਿਬਾਨ ਨੇ, ਜਿਤਨੇ ਗੁਰੂ ਕੇ ਕੀਰਤਨੀਏ ਨੇ, ਇਹਨਾਂ ਦੀ ਨਿਗਾਹ ਹੀ ਬਹੁਤ ਵੱਡੀ ਹੁੰਦੀ ਹੈ। ਸਾਡੇ ਵੀਰ ਪ੍ਰਤਪਾਲ ਸਿੰਘ ਜੀ ਮੈਂਜਰ ਸਾਹਿਬ, ਸਾਰਿਆਂ ਦਾ ਧੰਨਵਾਦ। ਗੁਰੂ ਸਾਹਿਬ ਕਿਰਪਾ ਕਰਨ, ਇੱਦਾਂ ਦੇ ਸਮਾਗਮ ਹੁੰਦੇ ਰਹਿਣ ਅਤੇ ਸਾਨੂੰ ਕੀਰਤਨ ਦੀ ਜਾਗ ਲੱਗਦੀ ਰਹੇ। ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਦੇਵ ਸਿੰਘ ਜੀ ਹੋਣਾ ਦਾ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੀਰਵਾਰ ਤੋਂ ਲੈ ਕੇ 8 ਜੁਲਾਈ ਤੋਂ ਲੈ ਕੇ 12 ਜੁਲਾਈ ਤੱਕ ਗੁਰੂ ਘਰ ਵਿਖੇ ਗੁਰਦੁਆਰਾ ਸਾਹਿਬ ਬ੍ਰਹਮ ਬੁੰਗਾ ਦੋਦੜਾ ਸਾਹਿਬ ਦੀ ਸਮੂਹ ਸੰਗਤ ਵੱਲੋਂ, ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਸਾਧ ਸੰਗਤ ਸਮਾਗਮ ਦੀ ਆਰੰਭਤਾ ਹੋ ਰਹੀ ਹੈ। ਜਿਹੜੇ ਸਮਾਗਮ 9 ਤਰੀਕ ਤੋਂ ਲੈ ਕੇ 12 ਜੁਲਾਈ ਤੱਕ ਅੰਮ੍ਰਿਤ ਵੇਲੇ 4 ਵਜੇ ਤੋਂ ਲੈ ਕੇ ਦੁਪਹਿਰ ਦੇ 12 ਵਜੇ ਤੱਕ ਗੁਰੂ ਘਰ ਵਿਖੇ ਹੋਇਆ ਕਰਨਗੇ, ਅਤੇ ਸ਼ਾਮ ਨੂੰ 4 ਵਜੇ ਤੋਂ ਲੈ ਕੇ 8:30-9 ਵਜੇ ਤੱਕ ਇਹ ਸਮਾਗਮ ਚੱਲਣਗੇ। ਸਾਰੀਆਂ ਸੰਗਤਾਂ ਨੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਹਾਜ਼ਰੀ ਭਰਨੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ ਜੀ ਦੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: ਸੋਹੇਲਾ ਰਾਗ ਕੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀਐ ਕਰਤੇ ਕਾ ਹੋਈ ਵਿਚਾਰੋ, ਤਿਤ ਕਰ ਗਾਵੋ ਸੋਹੇਲਾ ਸਿਵ ਰਹੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹੇਲਾ, ਹਾਂ ਵਾਰੀ ਜਿਤ ਸੋਹਲੈ ਸਦਾ ਸੁਖ ਹੋਏ ਰਹਾ। ਨਿਤ ਨਿਤ ਜੀਅੜੇ ਸੰਭਾਲੀਅਨ ਦੇਖਿਆ ਗਾ ਦੇਵਣਹਾਰ, ਤੇਰੇ ਧਾਨੈ ਕੀਮਤ ਨਾ ਪਵੈ ਤਿਸਦਾ ਤੇ ਕਵਣ ਸੁਮਾਰ। ਸੰਭ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੈ ਸਾਹਿਬ ਸੁਮੇਲ।

ਤੋ ਸਹਿਸ ਪਦ ਬਿਮਲ ਨਾਨਕ ਪਦ ਗੰਧ ਬਿਨ ਸਹਿ ਸਭ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦ ਨ ਮੋਹੇ ਆਹੀ ਪਿਆਸਾ ਕਿਰਪਾ ਜਲਧੇ ਨਾਨਕ ਸਾਰਿਕ ਕਾ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧਨ ਗੁਰਪਾ ਫਰਿਆ ਮਨ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਓ ਸਾਕਤ ਹਰ ਰਸ ਸਾਧਨਾ ਜਾਣਿਆ ਤਨੰਤਰ ਹੋ ਮੈਂ ਕੱਢਾ ਹੇ ਜਿਉਂ ਜੋ ਚਲੈ ਚਵਾ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸੁਮਾਣ ਦੁਖ ਜਨਮ ਮਰਨ ਪਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ੁਰ ਬਹੁ ਸੋਭ ਖੰਡ

ਗੁਰੂ ਨਾਨਕ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਾਰਨਾ ਉਹਨੇ ਦਾਵੇ, ਧਿਆਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈ ਹੋਣਾ ਜੀ ਸਹਾਏ, ਦਸਾਂ ਪਾਤਸ਼ਾਹੀ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ, ਨਿਤਾਣੇ ਤਾਂ ਨਿਓਟਿਆਂ ਦੇ ਓਟ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੀ ਚਰਨਾਂ ਕਮਲ ਵਿੱਚ ਅਰਦਾਸ ਜੁੜੀ ਬੇਨਤੀ ਹੈ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ। ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਸਮੁੱਚਿਆਂ ਸੰਗਤਾਂ ਨੇ ਆਪਣੇ ਖੁੱਲ੍ਹੇ ਦਰਸ਼ਨ ਦੁਆਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ, ਨਾਲ ਨਾਲ ਸੁਹੇਲਾ ਸਾਹਿਬ ਦੀ ਬਾਣੀ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ, ਬਖਸ਼ ਲੈਣਾ ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ, ਕਿਰਪਾ ਕਰਨੀ ਜੀ। ਆਪ ਜੀ ਦੀ ਕਿਰਪਾ ਹੈ, ਮੈਂ ਰਾਮ ਸਦਕਾ ਚਾਰ ਪਹਿਰ ਦੇਣਾ ਇਸ ਸੁੱਖਾਂ ਨਾਲ ਬਤੀਤ ਹੋਇਆ ਹੈ। ਚਾਰ ਪੈਰ ਰਹਿਣ ਆਈ ਹੈ ਬਾਣੀ ਅੰਦਰ ਬਤੀਤ ਕਰਨੀ। ਅੰਮ੍ਰਿਤ ਵੇਲੇ ਸਮੁੱਚੀਆਂ ਸੰਗਤਾਂ ਨੂੰ ਆਪਣੇ ਦਰਸ਼ਨ ਦੁਆਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਇਸ ਵੇਲੇ ਕਿਰਪਾ ਕਰੋ। ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ, ਕਿਰਪਾ ਕਰਨੀ ਜੀ। ਅੰਗਸਰ ਸਹਾਈ ਨੂੰ ਚੜ੍ਹਦੇ ਕਲਾ 'ਚ ਰੱਖਣਾ, ਸਹੀ ਪਿਆਰੇ ਮੇਲੋ ਜਿਹਨਾਂ ਮਿਲਿਆ ਆਪ ਜੀ ਦੇ ਨਾਮ 'ਚ ਤਿਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

1604 ਵਿੱਚ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਸਾਹਿਬਾਨਾਂ ਭਗਤਾਂ ਭੱਟਾਂ ਦੀ ਬਾਣੀ ਨੂੰ ਇਕੱਤਰ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਤਾ ਔਰ ਮਹਾਨ ਗੁਰਸਿੱਖ ਬਾਬਾ ਬੁੱਢਾ ਜੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦਾ ਪਹਿਲਾ ਗ੍ਰੰਥੀ ਥਾਪਿਆ ਔਰ ਉਸ ਦਿਨ ਤੋਂ ਹੀ ਸਿੱਖ ਕੌਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹਰ ਸਾਲ ਬੜੇ ਚਾਵਾਂ ਅਤੇ ਖੇੜਿਆਂ ਦੇ ਨਾਲ ਮਨਾਉਂਦੀ ਆ ਰਹੀ ਹੈ। ਆਉਣ ਵਾਲੇ ਸਨ 2004 ਵਿੱਚ ਸਾਲਾਂ ਦੇ ਗਿਣਤੀ ਦੇ ਹਿਸਾਬ ਨਾਲ ਇਸ ਪਾਵਨ ਦਿਹਾੜੇ ਨੂੰ ਮਨਾਉਂਦਿਆਂ 400 ਸਾਲ ਹੋ ਜਾਣਗੇ, ਜਿੱਥੇ ਸਮੁੱਚੀ ਕੌਮ ਬੜੀਆਂ ਖੁਸ਼ੀਆਂ ਦੇ ਨਾਲ ਮਨਾਉਣ ਲਈ ਤਿਆਰੀ ਕਰ ਰਹੀ ਹੈ। ਉੱਥੇ ਸ਼ਬਦ ਗੁਰੂ ਪ੍ਰਚਾਰਕ ਸੰਸਥਾ ਵੱਲੋਂ ਵੀ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨ ਅਤੇ ਵਿਚਾਰਨ ਦੀ ਪ੍ਰੇਰਣਾ ਦਿੱਤੀ ਜਾਵੇ ਔਰ ਬਾਣੀ ਅਨੁਸਾਰ ਜੀਵਨ ਜਾਚ ਸਿੱਖ ਕੇ ਜਨਮ ਸਫਲਾ ਕੀਤਾ ਜਾ ਸਕੇ। ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ, ਅਨੁਸਾਰ ਨਸ਼ਿਆਂ ਤੋਂ ਬਚਾਇਆ ਜਾਏ, ਏਕ ਪਿਤਾ ਏਕਸ ਕੇ ਹਮਬਾਰਕ, ਅਨੁਸਾਰ ਆਪਸੀ ਭਾਈਚਾਰਾ ਏਕਤਾ ਦਾ ਸੁਨੇਹਾ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰੇਰਣਾ ਸਦਕਾ ਬਾਣੀ ਅਨੁਸਾਰ ਨਾਰੀ ਜਾਤੀ ਦਾ ਵਿਸ਼ੇਸ਼ ਸਨਮਾਨ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ ਤੋਂ ਸੰਸਾਰ ਨੂੰ ਜਾਣੂ ਕਰਵਾਉਣਾ, ਕਰਮ ਕਾਂਡ ਤੋਂ ਬਚਣ ਲਈ ਪ੍ਰੇਰਣਾ ਦੇਣਾ, ਜਿਸ ਤਰ੍ਹਾਂ ਫੁਰਮਾਨ ਹੈ ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਾਗਾਤੀ ਲੁਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਕੇਵਲ ਅਕਾਲ ਪੁਰਖ ਦੀ ਸਿਫਤ ਸਲਾਹ ਨਾਲ ਜੁੜਨਾ, ਇੱਕ ਅਕਾਲ ਪੁਰਖ 'ਤੇ ਵਿਸ਼ਵਾਸ, ਪ੍ਰੀਤ ਪ੍ਰਤੀਤ ਸਭਨਾ ਜੀਆਂ ਕਾ ਇੱਕ ਦਾਤਾ ਦਾ ਸੁਨੇਹਾ ਘਰ ਘਰ ਪਹੁੰਚਾਉਣ ਵਾਸਤੇ ਸ਼ਬਦ ਗੁਰੂ ਪ੍ਰਚਾਰ ਸੰਸਥਾ ਟੀ ਸੀਰੀਜ਼ ਦੇ ਸਹਿਯੋਗ ਨਾਲ ਆਪ ਸੰਗਤਾਂ ਵਾਸਤੇ ਆਡੀਓ ਵੀਡੀਓ ਕੈਸਟਾਂ ਰਾਹੀਂ ਨਿਰੋਲ ਗੁਰਬਾਣੀ ਦਾ ਕੀਰਤਨ ਅਤੇ ਸੁਨੇਹਾ ਪਹੁੰਚਾ ਰਹੀ ਹੈ ਕਿ ਹਰ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਰਥਾਂ ਸਹਿਤ ਪੜ੍ਹੇ, ਘੱਟੋ ਘੱਟ 400 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਤੱਕ ਇੱਕ ਸਹਿਜ ਪਾਠ ਜ਼ਰੂਰ ਕਰੇ ਔਰ ਆਪਣੇ ਜੀਵਨ ਨੂੰ ਸਫਲਾ ਕਰੇ। ਕੀਰਤਨ ਦੀ ਲੜੀ ਦੇ ਵਿੱਚ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਸ਼ਬਦ ਸਰਵਣ ਕਰਵਾ ਰਹੇ ਹਨ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਆਓ ਅਰਦਾਸ ਰੂਪ ਹੋ ਕਰਕੇ ਇਸ ਸ਼ਬਦ ਦਾ ਗਾਇਨ ਕਰੀਏ ਤਾਂ ਜੋ ਅਸੀਂ ਸਾਰੇ ਹੀ ਸ਼ਬਦ ਗੁਰੂ ਦੇ ਲੜ ਲੱਗ ਜਾਈਏ। ਆਓ ਆਪ ਜੀ ਸਰਵਣ ਕਰੋ।

ਲੋਕਿਆ ਬ੍ਰਹਮ ਭਰਮ ਸਭ ਛੁਟਕਿਆ ਦੇਵ ਦ੍ਰਿਸ਼ਟ ਕਾਰਨ ਕਰਨ ਸਤਿਗੁਰ ਗੁਰ ਸੇਵ ਅਲਖ ਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨ ਅਵਲੋਕਿਆ ਬ੍ਰਹਮ ਭਰਮ ਸਭ ਛੁਟਕਿਆ ਦੇਵ ਦ੍ਰਿਸ਼ਟ ਕਾਰਨ ਕਰਨ ਸਤਿਗੁਰ ਗੁਰ ਸੇਵ ਅਲਖ ਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨ।

ਨਹੀਂ ਪਾਤ ਜਿਉ ਦੇਖ ਰੂਪ ਅਤ ਅਨੂਪ ਮੋਹ ਮਾਇਆ ਮਗ ਪਈ ਕਿਕਨੀ ਸ਼ਬਦ ਚੰਤਕਾਰ ਖੇਲ ਪਾਏ ਜਿਉ ਕਾਲ ਕਲਮ ਹੁਕਮ ਹੱਥ ਕਹੋ ਕੌਣ ਮੇਟ ਸਕੇ ਇਸ ਬ੍ਰਹਮ ਗਿਆਨ।

ਵਾਹਿਗੁਰੂ ਜੀ। ਗੁਰਮੁਖ ਦੇਖ ਗੁਰੂ ਸੁਖ ਪਾਇਓ, ਕੂਤੀ ਜੋ ਪਿਆਸ ਪੀਊਸ ਪਿਵਨ ਕੀ, ਬੰਚਤ ਸਿਦਕੋ ਬਿੱਧ ਮਿਲਾਇਓ, ਪੂਰਨ ਪੋ ਮਨ ਠੋਰ ਬਸੋ ਰਸ, ਬਾਸਨ ਸਿਉ ਜੈ ਦਹਿ ਦਿਸ ਥਾਇਓ, ਗੋਬਿੰਦ ਵਾਲ ਗੋਬਿੰਦ ਪੁਰੀ ਸਮ, ਜਲਨ ਤੀਰ ਵਿਪਾਸ ਬਨਾਇਓ, ਗਯੋ ਦੁਖ ਦੂਰ।

गया दुख दूर बरखन को, सो गुरुमुख देख गरु सुख पायो।

ਜਨਮ ਮਰਨ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰਸਾ ਹੁੰਦੇ

ਮਨਮੁਖ ਭੁੱਲੇ ਅੰਧ ਗਾਵਾਰ ਵਿਖਿਆ ਕਹਿ ਤਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਤਰੁੱਟ ਕਰਕੇ ਅੱਜ ਦਾ ਜੋ ਪਾਵਨ ਨੂੰ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ ਧਨਾਸਰੀ ਰਾਗ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 665 ਪਰ ਸੁਸ਼ੋਭਿਤ ਹੈ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਗਾਵੈ ਕੋ ਤਾਨ ਹੋਵੈ ਕਿਸੈ ਤਾਨ, ਗਾਵੈ ਕੋ ਗੁਣ ਵਡਿਆਈ ਆਚਾਰ, ਗਾਵੈ ਕੋ ਸਾਜ ਕਰੇ ਤਨ।

ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ

0: ਕਾਉ।
1: ਨਾਨਕ ਭਗਤਾ ਸੁਨਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ।
0: ਕੀਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ।
1: ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ।
0: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ।
1: ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ।
0: ਮੰਨੇ ਮੋ ਛੋਟਾ ਨਾ ਖਾਏ, ਮੰਨੇ ਜਮ ਕੇ ਸਾਥ ਨਾ ਜਾਏ।
1: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ।
0: ਮੰਨੇ ਮਾਰਗ ਥਾਕ ਨਾ ਪਾਏ, ਮੰਨੇ ਪਤਿ ਸਭ ਪ੍ਰਗਟ ਜਾਏ।
1: ਮੰਨੇ ਮਗ ਨਾ ਚੱਲੇ ਪੰਥ, ਮੰਨੇ ਧਰਮ ਸੇ ਤੀਸਰ ਬੰਧ।

0: ਪਰੈ ਹੋਰ ਹੋਰ ਤਿਸਤੀ ਭਾਰ ਤਲੈ ਕਵਣ ਜੋਰ
1: ਰੰਗਾ ਕੇ ਨਾਮ ਸਭਨਾ ਲਿਖਿਆ ਬੁਰੀ ਕਲਾਮ
0: ਇਹੋ ਲਿਖਾ ਲਿਖ ਜਾਣੇ ਕੋਏ ਲਿਖਿਆ ਲਿਖਿਆ ਕੀਤਾ
1: ਹੋਏ ਰੂਪ ਖੇਤੀ ਦਾਰ ਜਾਣੇ ਕੌਣ ਕੂਤ
0: ਤਪਸਾਓ ਇੱਕੋ ਕੁਆਓ ਤਿਸਤੇ ਹੋਏ ਲਖ
1: ਦਰਿਆਓ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ
0: ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਗ ਜਪ ਅਸੰਗ ਪਾਓ ਅਸੰਗ ਪੂਜਾ ਅਸੰਗ ਤਪਤਾਓ
0: ਅਸੰਖ ਗ੍ਰੰਥ ਤੁਮਕ ਵੇਦ ਪਾਠ ਸੰਘ ਜੋਗ ਮਨ ਰਹੇ ਉਦਾਸ
1: ਗਿਆਨ ਵਿਚਾਰ ਸੰਘ ਸਤੀ ਸੰਘ ਦਾਤਾ
0: ਸੰਘ ਸੂਰਮ ਭਗ ਸਾਰ ਸੰਘ ਮੋਹਨ ਲਿਵਲਾਏ ਤਾਰ
1: ਕਵਨ ਕਾ ਵਿਚਾਰ ਵਾਰਿਆ ਜਾਵਾ ਇੱਕ ਵਾਰ
0: ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਸੰਘ ਮੂਰਖ ਅੰਧ ਗੋਰ ਸੰਘ ਚੋਰ ਹਰਾਮ ਗੋਰ
0: ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ
1: ਆਇਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋਕ
1: ਅਸੰਖ ਐਸੇ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁੰਗਾ
0: ਅਖਰੀ ਲਿਖਣ ਬੋਲਣ ਬਾਣ ਅਖਰਾ

0: ਤੁਧ ਭਾਵੈ ਸਾਈ ਭਲੀ ਕਰ, ਤੂੰ ਸਦਾ ਸਲਾਮਤ ਨਿਰੰਕਾਰ।
1: ਮਰੇ ਹੱਥ ਪੈਰ ਧੰਦੇ, ਪਾਣੀ ਧੋਤੇ ਉਤਰਸਕੇ।
0: ਬਹੁਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ।
1: ਮਰੇ ਮਾਤ ਪਾਪਾ ਕੇ ਸੰਗ, ਉਹ ਤੋਪੇ ਨਾਵੇ ਕੇ ਰੰਗ।
0: ਉਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ।

0: ਕਹਿ ਲਿਖਾ
1: ਅਠਾਰਹਿ ਕਣਕ ਤੇਬਾ ਸਲੂ ਇਕ ਧਾਤ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਨਦੀਆ ਤੈ ਵਾਹ ਪਵੈ ਸਮੁੰਦਰਾਂ ਜਾਣੀਐ ਹੈ।

0: ਆਖੇ
1: ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ
0: ਆਖੇ ਗੋਪੀ ਤੇ ਗੋਵਿੰਦ
1: ਆਖੇ

0: ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੈ ਸਾਚਾ
1: ਸੋਏ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾ ਰਾਗਾਵਾ
0: ਸੋ ਦਰ ਕੀਹਾ ਸੋ ਕਰ ਕੀਹਾ ਜਿਤ ਮੈਂ ਸਰਬ ਸੰਭਾਲੇ
1: ਨਾਦ ਅਨੇਕ ਸੰਖਾ ਕੀਤੇ ਵਾਵਨ ਹਾਰੇ
0: ਕੀਤੇ ਰਾਗ ਭਰੀ ਸਿਉ ਕਹੀਅਨ ਕੀਤੇ ਗਾਵਨ ਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ
1: ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ

0: ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤਾਰੇ।
1: ਸਹੀ ਤੁਧ ਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ।
0: ਹੋਰ ਕੇਤੇ ਗਾਵਨ ਸੇ ਮੈਂ ਚਿਤਨਾਵ ਨਾਨਕਿਆ ਵਿਚਾਰੇ।
1: ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ।
0: ਵੇਖੇ ਕੀਤਾ ਆਪਣਾ ਜੋਤਿਸ ਤੇ ਵਡਿਆਈ।
1: ਜੋਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ।
0: ਨਾਨਕ ਰਹਿਣ ਜਾਈ।
1: ਹੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ। ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ।
0: ਆਦੇਸ ਆਦ ਨੀਲ ਅਨਾਦ ਅਨਾਹਤ ਚੁਗ ਚੁਗ ਏਕੋ ਵੇਸ।
1: ਭੁਗਤ ਗਿਆਨ ਦਇਆ ਭੰਡਾਰ।

ਉਹ ਮਰਹਿ ਨ ਠਾਕੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਲ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਜਤ ਪਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਘੜੀਐ ਸ਼ਬਦ ਸੱਜੀ ਟਕਸਾਲ ਜਿਨ ਕੋ

0: ਫਤਿਹ।
1: ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਕ ਪਾਤਸ਼ਾਹ ਦਸਵੀਂ ਛਪੈ ਛੰਦ ਤਪ ਪ੍ਰਸਾਦ ਚਕਰ ਚੇ ਨਰ ਬਰਨ ਜਾਤਰ ਪਾਤ ਨਹਿੰਜੇ
2: ਰੂਪ ਰੰਗ ਰੇਖ ਪੇਕੋ ਕਹਿ ਨ ਸਕਤ ਕੇ
1: ਅਚਲ ਮੂਰਤ ਅਨੁਪਮ ਪ੍ਰਕਾਸ਼ ਅਮਿਤੋਜ ਕਹਿਜੈ
2: ਕੋਟ ਇੰਦਰ ਇੰਦਰਾਨ ਸਹਾਇ ਸਹਾਨ ਗਣਿਜੈ
1: ਤ੍ਰੇ ਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣਤ੍ਰਿਣ ਕਹਿਤ
2: ਸਰਮ ਨਾਮ ਕਥੇ ਕਵਨ ਕਰਮ ਨਾਮ ਬਨਤ ਸੁਮਤ
1: ਭੁਜੰਗ ਪ੍ਰਿਆਤ ਛੰਦ ਨਮਸਤੰਗ ਕਾਲੇ ਨਮਸਤੰਗ ਕਿਰਪਾਲੇ
2: ਨਮਸਤੰਗ ਰੂਪੇ ਨਮਸਤੰਗ ਅਨੂਪੇ
1: ਨਮਸਤੰਗ ਪੇਖੇ ਨਮਸਤੰਗ ਲੇਖੇ
2: ਨਮਸਤੰਗ ਕਾਏ ਨਮਸਤੰਗ ਜਾਏ
1: ਨਮਸਤੰਗ ਗੰਜੇ ਨਮਸਤੰਗ ਪੰਜੇ
2: ਨਮਸਤੰਗ ਨਾਮੇ ਨਮਸਤੰਗ ਠਾਮੇ
1: ਨਮਸਤੰਗ ਕਰਮੰਗ ਨਮਸਤੰਗ ਧਰਮੰਗ
2: ਨਮਸਤੰਗ ਨਾਮੰ ਨਮਸਤੰਗ ਦਾਮੰ
1: ਨਮਸਤੰਗ ਜੀਤੇ ਨਮਸਤੰਗ ਪੀਤੇ
2: ਨਮਸਤੰਗ ਬਾਏ ਨਮਸਤੰਗ ਡਾਏ
1: ਨਮਸਤੰਗ ਨੀਲੇ ਨਮਸਤੰਗ ਨਾਦੇ
2: ਨਮਸਤੰਗ ਛੇਦੇ ਨਮਸਤੰਗ
1: ਨਮਸਤੰਗ ਗੰਜੇ ਨਮਸਤੰਗ ਪੰਜੇ
2: ਨਮਸਤੰਗ ਉਦਾਰੇ ਨਮਸਤੰਗ ਪਾਰੇ
1: ਨਮਸਤੰਗ ਸੁਏਕੇ ਨਮਸਤੰਗ ਅਨੇਕੇ
2: ਨਮਸਤੰਗ ਅਭੂਤੇ ਨਮਸਤੰਗ ਜੁਪੇ
1: ਨਮਸਤੰਗ ਨਿਕਰਮੇ ਨਮਸਤੰਗ ਨਿਪਰਮੇ
2: ਨਮਸਤੰਗ ਨਿਦੇਸੇ ਨਮਸਤੰਗ ਨਿਪੇਸੇ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ
2: ਨਮਸਤੰਗ ਨਿਰਦਾਤੇ ਨਮਸਤੰਗ ਨਿਰਕਾਤੇ
1: ਨਮਸਤੰਗ ਨਿਦੂਤੇ ਨਮਸਤੰਗ ਅਪੂਤੇ
2: ਨਮਸਤੰਗ ਅਲੋਕੇ ਨਮਸਤੰਗ ਅਸੋਕੇ
1: ਨਮਸਤੰਗ ਨਿਰਤਾਪੇ ਨਮਸਤੰਗ ਅਤਾਪੇ
2: ਨਮਸਤੰਗ ਤ੍ਰਿਮਾਨੇ ਨਮਸਤੰਗ ਨਿਦਾਨੇ
1: ਨਮਸਤੰਗ ਗਾਹੇ ਨਮਸਤੰਗ ਬਾਹੇ
2: ਨਮਸਤੰਗ ਤ੍ਰਿਭਰਗੇ ਨਮਸਤੰਗ ਸਰਗੇ
1: ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ
2: ਨਮਸਤੰਗ ਅਰੰਗੇ ਨਮਸਤੰਗ ਅਭੰਗੇ
1: ਨਮਸਤੰਗ ਗਮੇ ਨਮਸਤਸਤਰਮੇ
2: ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
1: ਨਮਸਤੰਗ ਜਾਤੇ ਨਮਸਤੰਗ ਪਾਤੇ
2: ਨਮਸਤੰਗ ਅਮਜਵੇ ਨਮਸਤਸ ਅਜਵੇ
1: ਅਦੇਸੰਗ ਅਦੇਸੇ ਨਮਸਤੰਗ ਪੈਸੇ
2: ਨਮਸਤੰਗ ਨਿਰਦਾਮੇ ਨਮਸਤੰਗ ਨਿਰਬਾਮੇ
1: ਨਮੋ ਸਰਵਕਾਲੇ ਨਮ

0: ਕਾਤਰਾਸ ਨਰੀ
1: ਉਜੋ ਚਦਾ ਹਮਾਰੇ ਬੱਚਾ ਸ੍ਰੀਆ ਦੂਜੋ ਕਰਿਓ ਰੱਛਾ
0: ਸਾਹਿਬ ਸੰਤ ਸਾਹਿਬ ਪਿਆਰੇ
1: ਦੀਨ ਬੰਦੋ ਚੜ ਕੇ ਹੰਤਾ ਤੁਮੋ ਪੂਰੀ ਚਤੁਰਦਸ਼ਕੰਤਾ
0: ਸਾਹਿਬ ਨਾ ਬਤਰ ਕਾਲ ਪਾਇ ਸਿਰ ਜੂ ਅਫਤਰ।

रक्षा होता है सब काला दुष्ट अरिष्ट तत्काला।

0: ਸੰਭਾਲੇ।
1: ਇਹੋ ਕੁਟੰਬ ਤੂਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ,
0: ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਏ,
1: ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈਏ,
0: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ,
1: ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ,
0: ਅਗਾਮ ਗੋਚਰਾ ਤੇਰਾ ਅੰਤ ਨਾ ਪਾਇਆ,
1: ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ,
0: ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ,
1: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ,
0: ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ,
1: ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
0: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ,
1: ਜੀ ਜੰਦ ਸਭ ਤੂੰ ਦੋ ਪਾਏ ਇੱਕ ਵੇਖ ਪਰਸਣ ਆਇਆ,
0: ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ,
1: ਕਹੇ ਨਾਨਕ ਜਿਸ ਨੂੰ ਆਪ ਟੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ,
0: ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੇਰੀ ਬਿਖਾ ਮਾਰਗ ਚਲਣਾ,
1: ਲਭ ਲੋਭ ਅਹੰਕਾਰ ਤਾ ਤਿਸਨਾ ਬਹੁਤ ਨਹੀਂ ਬੋਲਣਾ,
0: ਕਨਿਓ ਤਿੱਖੀ ਵਾਲੋ ਨਿੱਖੀ ਏਕ ਮਾਰਗ ਜਾਣਾ,
1: ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ,
0: ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ,
1: ਜੇ ਤੂੰ ਚਲਾਏ ਤਿਵੇ ਚੱਲੇ ਸਵਾਮੀ ਹੋਰ ਕਿਹਾ ਜਾਣਾ ਗੁਣ ਤੇਰੇ,
0: ਜੇ ਤੂੰ ਚਲਾਏ ਤਿਵੇ ਚਲੇ ਜਿਨਾ ਮਾਰਗ ਪਾਵੇ,
1: ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਤਿਆਵੇ,
0: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ,
1: ਕਹੇ ਨਾਨਕ ਸੱਚੇ ਸਾਹਿਬ ਕੇ ਜੋ ਪਾਵੇ ਤਿਵੇ ਚਲਾਵੇ,
0: ਇਹੋ ਸੋਇਲਾ ਸਭ ਸੁਹਾਵਾ ਸਭੋ ਸੁਹਾਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ,
1: ਇਹੋ ਤਿਨ ਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ,
0: ਗਲੀ ਕਿਨੇ ਨਾ ਪਾਇਆ,
1: ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ,
0: ਪਵਿੱਤ ਹੋਏ ਸੇ ਜਨਾ ਜਿਨੀ ਹਰ ਤਿਆਇਆ,
1: ਤਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਤਿਆਇਆ,
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੋ ਪਵਿੱਤ ਸੰਗਤ ਸਵਾਈਆ,
1: ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ,
0: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਤਿਆਇਆ,
1: ਕਰਮੀ ਸਹਿਜ ਨਾ ਉਪਜੇ ਬਿਨ ਸਹਿਸੇ ਸਹਿਜ ਨਾ ਜਾਏ,
0: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ,
1: ਸਹਿਸੇ ਜੀਓ ਮਲੀਨ ਹੈ ਕਿ ਸੰਜਮ ਤੋਤਾ ਜਾਏ,
0: ਮਨ ਦੋਵੋ ਸਬਦ ਲਾਗੋ ਹਰਸੋ ਰੋ ਚਿਤ ਲਾਏ,
1: ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਵ ਜਾਏ,
0: ਜੀਓ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ, ਜੀਓ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ,
1: ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ,
0: ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਲਿਆ,
1: ਕਹੇ ਨਾਨਕ ਦਿਨ ਸੱਚ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ,
0: ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ, ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ,
1: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ,
0: ਜਨਮ

0: ਗੁਰੂ ਨਾਲੇ
1: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ
0: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ
1: ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ
0: ਆਪ ਛੱਡ ਸਦਾ ਰਹਿ ਪ੍ਰਣੈ ਗੁਰ ਬਿਨ ਵਰ ਨ ਜਾਣੈ ਕੋਇ
1: ਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
0: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
1: ਪਾਵੇ ਮੁਕਤ ਨਾ ਹੋਰ ਤੈ ਕੋਈ ਪੁੱਛੋ ਵਿਵੇਕਿਆ ਜਾਏ
0: ਅਨੇਕ ਜੂਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਵੇ

0: ਹੋਵੇ ਮੁਕਤ ਸ਼ਬਦ ਮਨ ਵਸਾਏ।
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਓ ਲਿਵਲਾਏ।
0: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।
1: ਸਿਮਰਤ ਸਾ ਸਰਗੁਣ ਪਾਪ ਵਿਚਾਰ ਦੇਖ ਤੈ ਸਾਰ ਨਾ ਜਾਣੀ।
0: ਤੈ ਸਾਰ ਨਾ ਜਾਣੀ ਗੁਰੂ ਬਾਜੋ ਤੈ ਸਾਰ ਨਾ ਜਾਣੀ।
1: ਕਈ ਗੁਣੀ ਸੰਸਾਰ ਬ੍ਰਹਮ ਸੁਤਾ।

0: ਫਤਿਹ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਚੌਪਈ ਪ੍ਰਣਵੋ ਆਦਿ ਇੱਕ ਅੰਕਾਰਾ ਜਲ ਥਲ ਮਈਅਲ ਕੀਓ ਪਸਾਰਾ
0: ਆਦਿ ਪੁਰਖ ਅਵਗਤ ਅਵਿਨਾਸੀ ਲੋਕ ਚਤੁਰਦਸ ਜੋਤ ਪ੍ਰਕਾਸੀ
1: ਹਸਤ ਕੀਟ ਕੇ ਬੀਜ ਸਮਾਨਾ ਰਾਵ ਰੰਖ ਜੈ ਇੱਕ ਸਰ ਜਾਨਾ
0: ਅਲਖ ਪੁਰਖ ਅਵਗਾਮੀ ਸਭ ਘਟ ਘਟ ਕੇ ਅੰਤਰ ਜਾਮੀ
1: ਅਲਖ ਰੂਪ ਅਛੇਨ ਪੇਖਾ ਰਾਵ ਰੰਖ ਜੈ ਰੂਪ ਨ ਰੇਖਾ
0: ਬੰਚ ਹਿੰਸ ਮੂਤੇ ਨਿਆਰਾ ਆਦਿ ਪੁਰਖ ਦੇ ਅਵਕਾਰਾ
1: ਜੈ ਜੈ ਜਾਤ ਨ ਪਾਤਾ ਸਤਰ ਮਿੱਤਰ ਜੈ ਤਾਤ ਨ ਮਾਤਾ
0: ਸਭ ਤੇ ਦੂਰ ਸਭੰਤੇ ਨੇਰਾ ਜਲ ਥਲ ਮਹੀਲ ਜਾਏ ਬਸੇਰਾ
1: ਰੂਪ ਅਨਾਹਦ ਬਾਨੀ ਚਰਨ ਸਰਨ ਜੇ ਬਸਤ ਭਵਾਨੀ
0: ਬ੍ਰਹਮਾ ਵਿਸ਼ਨੰਤ ਨਹੀਂ ਪਾਇਓ ਨੇਤ ਨੇਤ ਮੁਖਚਾਰ ਬਤਾਇਓ
1: ਇੰਦਰ ਪਿੰਦਰ ਬਨਾਏ ਬ੍ਰਹਮਾ ਰੁਦਰ ਪਾਏ ਖਪਾਏ
0: ਲੋਕ ਚਤੁਰਦਸ ਖੇਲ ਰਚਾਇਓ ਬੋਹਰਾ ਭੀ ਬੀਚ ਮਿਲਾਇਓ
1: ਆਰਵ ਦੇ ਫਨਿੰਦ ਪਾਰਾ ਗੰਧਰਵ ਜਚ ਰਚੇ ਸੁਭਚਾਰਾ
0: ਭੂਤ ਭੋ ਇੱਕ ਭਵਾਨ ਕਹਾਣੀ ਕਟ ਕਟ ਕੇ ਪੜ ਪੜ ਕੀ ਜਾਨੀ
1: ਆਤਮਾ ਜੇ ਜਾਤ ਨਾ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ
0: ਸਰਬ ਜੋਤ ਕੇ ਬੀਜ ਸਮਾਨਾ ਸਭੂ ਸਰਬ ਠੋਰ ਪਹਿਚਾਨਾ
1: ਆਗ ਹੈ ਤਨ ਕਾਲ ਸਰੂਪਾ ਅਲਖ ਪੁਰਖ ਅਵਗਵ ਤਵ ਦੂਤਾ।

0: ਕੀ ਫਤਿਹ ਵਾਰ ਮਹਲ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਪਿਆਏ ਕੇ ਹੋ ਹਰਿਆ ਭਾਈ
1: ਕਰਮ ਲਿਖਨ ਦੇ ਭਾਈ ਐ ਰੁਤ ਸਹਾਈ
0: ਮੰਤਰ ਤ੍ਰਿਵਣ ਮੋਲਿਆ ਅੰਮ੍ਰਿਤ ਫਲ ਪਾਈ
1: ਮਿਲ ਸਾਧੂ ਸੁਖ ਪਜੇ ਲਤੀ ਸਚਾਈ
0: ਨਾਨਕ ਸਿਮਰੇ ਏਕ ਨਾਮ ਫਿਰ ਬਹੁੜ ਨ ਤਾਈ
1: ਪੰਜੇ ਵਦੇ ਮਹਾਬਲੀ ਕਰ ਸੱਚਾ ਟੋਆ
0: ਆਪਣੇ ਚਰਨ ਜਪਾਇਨ ਵਿੱਚ ਦਇਓ ਖੜੋਆ
1: ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਿਰੋਆ
0: ਆਏ ਦਾ ਫਿਰ ਪਾਏ ਨਾ ਮੋਆ
1: ਜਿਸੇ ਉਪਜਿਆ ਨਾਨਕਾ ਸੋਈ ਫਿਰ ਹੋਆ
0: ਕਿਥੋਂ ਉਪਜੇ ਕਹਿ ਰਹੇ ਕਹਿ ਮਾਏ ਸਮਾਵੇ
1: ਜੀ ਜਨ ਸਭ ਖਸਮ ਕੇ ਕੌਣ ਕੀਮਤ ਪਾਵੇ
0: ਕਹਿਣ ਧਿਆਣ ਸੁਣਨ ਨਿਤ ਸੇ ਭਗਤ ਸੁਹਾਵੇ
1: ਅਗਮ ਗੋਚਰ ਸਾਹਿਬੋ ਦੂਸਰ ਲਵੇ ਨ ਲਾਵੇ ਸੱਚ ਪੂਰੇ

0: ਪੰਜਨ ਗੁਰਦੇਵ ਬੰਦ ਸਹੋਦਰਾ।
1: ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ।
0: ਗੁਰਦੇਵ ਸਾਧ ਸਤਿਗੁਰ ਮੂਰਤ, ਗੁਰਦੇਵ ਪਾਰ ਪਰਸਪਰਾ।
1: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮਜਨ ਪਰੰਪਰਾ।
0: ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤਰਾ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠਾਕਰ ਤੁਮ
1: ਐ ਅਰਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰ ਤੁਮਰੀ ਕਿਰਪਾ ਮੈਂ ਕੋਈ ਨ ਜਾਣੇ ਤੁਮਰਾ ਅੰਤ ਉਚੇਤੇ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉਣੇ ਦੇ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਨਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੀਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਧਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ

ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸੱਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਅਤੇ ਬੇਅੰਤ ਬਾਣੀਆਂ ਦੇ ਜਾਪ ਹੋਏ। ਸਤਿਗੁਰੂ ਜੀਓ ਅੰਮ੍ਰਿਤ ਵੇਲੇ ਟਹਿਲੀਆਂ ਵੱਲੋਂ ਸਵਾਈਆਂ ਦੇ ਜਾਪ ਹੋਏ। ਸਤਿਗੁਰੂ ਕਿਰਪਾਲਤਾ ਕਰਨੀ ਗੁਰਬਾਣੀ ਪੜ੍ਹਦਿਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। ਦਾਰਾ ਇਹ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਆਪ ਜੀ ਦੇ ਦਰ ਘਰ ਦੇ ਸੇਵਕ ਗੁਰਮੁਖ ਪਿਆਰਿਆਂ ਵੱਲੋਂ ਸਰਬੱਤ ਦੇ ਭਲੇ ਵਾਸਤੇ ਅਰਦਾਸ ਬੇਨਤੀ ਜੋਦੜੀ। ਸਤਿਗੁਰੂ ਕਿਰਪਾਲਤਾ ਕਰਨੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨਾ। ਸਤਿਗੁਰੂ ਸਾਹਿਬ ਜੀਓ ਆਪ ਜੀ ਦੇ ਹਜ਼ੂਰ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਵਾਲੀਆਂ ਬਖਸ਼ਿਸ਼ਾਂ ਕਰਨੀਆਂ। ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਗੁਰਸਿੱਖ ਤਿੰਨਾਂ ਵੱਲੋਂ ਸਤਿਗੁਰੂ ਜੀਓ ਆਪ ਜੀ ਦੇ ਗੁਰਸਿੱਖਾਂ ਦੀ ਪ੍ਰਸ਼ਾਦੀ ਪਾਣੀ ਸਹਿਤ ਸੇਵਾ ਕੀਤੀ ਮਿਹਰਾਮਤਾਂ ਕਰਨੀਆਂ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਰੋ ਕਿਰਪਾਲਤਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਤੰਦਰੁਸਤੀਆਂ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ।

ਗੁਰੂ ਫਰੀਦਾ ਤਨ ਸੁੱਕਾ ਪਿੰਜਰ ਥਿਆ ਤਲੀਆਂ ਖੁੰਡੈ ਕਾਗ ਅਜੈ ਸੁਰਬ ਨਾ ਬਾਹੜਿਓ ਦੇਖ ਬੰਦੇ ਕੇ ਭਾਗ ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਇਹ ਦੋਇ ਨੈਨਾ ਮਤ ਛੂਹ ਫਿਰ ਦੇਖਣ ਕੀ ਆਸ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਸਾਹ ਜਿਸ ਪਾਸ ਬਹਿਠਿਆ ਸੋਹੀ ਐ ਸਭਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਤੀਜਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਤੀਜਾ। ਕਾਚਾ ਧਨ ਸੰਚੈ ਹੈ ਮੂਰਖ ਗਾ ਵਾਰ, ਮਨਮੁਖ ਭੁੱਲੇ ਅੰਧ ਗਾ ਵਾਰ। ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਆਪ ਤਰਸ ਕੀਤਾ ਹੈ ਅੰਮ੍ਰਿਤ ਵੇਲੇ ਆਪਣੇ ਪਾਵਨ ਪਵਿੱਤਰ ਅਸਥਾਨਾਂ ਦੇ ਦਰਸ਼ਨ ਦੀਦਾਰਾਂ ਦੀ ਦਾਤ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾਲਤਾ ਕਰਨ, ਇਸੇ ਤਰ੍ਹਾਂ ਸੰਗਤਾਂ ਪ੍ਰੇਮ ਭਾਵਨਾ ਸਹਿਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਕਰਦੇ ਦਰਸ਼ਨ ਦੀਦਾਰ ਕਰਦੀਆਂ ਰਹਿਣ, ਮਹਾਰਾਜ ਕਿਰਪਾਲਤਾ ਕਰਨ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਰ ਸ਼ਨੀਵਾਰ ਅਤੇ ਐਤਵਾਰ ਸਵੇਰੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਅਤੇ ਨਾਮ ਸਿਮਰਨ ਅਭਿਆਸ ਹੁੰਦੇ ਹਨ। ਆਪ ਜੀ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਿਆ ਕਰੋ ਜੀ। ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਦਿਆਂ ਹੀ ਆਪ ਜੀ ਕਿਣਕਾ ਮਾਤਰ ਵੀ ਦੇਗ ਅਗਰ ਥੱਲੇ ਡਿੱਗਦੀ ਹੈ ਤਾਂ ਆਪ ਜੀ ਜ਼ਰੂਰ ਸੰਭਾਲਣ ਦੀ ਕਿਰਪਾਲਤਾ ਕਰਿਆ ਕਰੋ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਆਓ ਗੁਰਬਾਣੀ ਕੀਰਤਨ ਆਸਾ ਜੀ ਦੇ ਵਾਰ ਦੇ ਰੂਪ ਦੇ ਵਿੱਚ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਭੰਡੋ ਹੀ ਭੰਡਿਓ ਬਜੈ ਭੰਡੇ ਬਾਜ ਨਾ ਕੋਈ। ਨਾਨਕ ਭੰਡਿਆ ਬਾਰੈ ਇੱਕੋ ਸੱਚਾ ਸੋਏ, ਜਿਤ ਮੁਕਤ ਦਾਸ ਲਾਈਐ ਬਾਗਾ ਰਤੀ ਚਾਰ। ਨਾਨਕ ਤੇ ਮੁਖੇ ਉਜਲੇ ਤਿਤ ਸੱਚੇ ਦਰਬਾਰ, ਪੌੜੀ ਸਭ ਕੋ ਆਖੇ ਆਪਣਾ।

ਔੜੀ ਜਿੱਤ ਸੇਵਿਆ ਸੁਖ ਪਾਈਐ ਸੋ ਸਭ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾਕਾਲ ਪੂਰੀ ਕਿਉਂ ਘਾਲੀਐ ਮੰਦਾ ਮੂਲ ਲੰਘ ਕੀਚੀ ਦੇ ਰੰਭੀ ਰਨ ਨਿਹਾਲੀਐ ਜੋ ਸਾਗ ਨਾਲ ਨਿਹਾਰੀਐ ਤੇ ਵੇਹਿਆ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ ਲਾਹੇ ਉੱਪਰ ਘਾਲੀਐ।

ਕਹੁ ਨਾਨਕ ਸਭ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜੁਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨੇ ਦੇ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਨਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਿਆ ਰਿਆਇਤ ਦੇਖ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ।

ਗਿਆਨ ਨਿਓਟਿਆਂ ਦੀ ਓਰ ਸੱਚੇ ਪਿਤਾਪ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਨਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਸੇਵਕ ਬੀਬੀ ਅਸ਼ਵਿੰਦਰ ਕੌਰ ਬੀਬੀ ਗੁਰਪ੍ਰੀਤ ਕੌਰ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣੀ ਸਤਿਗੁਰੂ ਜੀ ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਮੂਹ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਖਵਾਰ ਹੋਏ ਸਭ ਮਿਲਾਂਗੇ

ਆਸਨ ਕੂਟ ਕਰੇ ਅਸ਼ਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਰੇ ਦੀਨ ਦਿਆਲ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਕੋਟ ਕੀਏ ਇਸਨਾਨ ਦੀਏ ਬਹੁਦਾਨ ਮਹਾਂਬ੍ਰਤ ਧਾਰੇ ਦੇਸ ਫਿਰਿਓ ਕਰ ਪੇਸ ਤਪੂ ਧਨ ਕੇਸ ਧਰੇ ਨਾ ਮਿਲੈ ਹਰ ਪਿਆਰੇ ਆਸਨ ਕੋਟ ਕਰੇ ਅਸ਼ਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ ਦੀਨ ਦਿਆਲ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਭ ਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਤੀਜਾ। ਕਾਚਾ ਧਨ ਸੰਚੈ ਹੈ ਮੂਰਖ ਗਾਵਾਰ, ਮਨਮੁਖ ਭੁੱਲੇ ਅੰਧ ਗਾਵਾਰ। ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।